ਪੌੜੀ ਚੁੱਕਾ ਅੰਦਰ ਸਭ ਕੋ ਵੇਖ ਨਗਰੀ ਹੇਠ ਚਲਾਇਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇਂਦਾ ਵਡਹੋ ਵਡਾ ਵਡ ਮੇਜਨੀ ਸਿਰੇ ਸਿਰ ਧੰਦੇ ਲਾਇਂਦਾ ਨਗਰ ਪੱਠੀ ਦੇ ਕਰੇ ਸੁਲਤਾਨਾ ਭਾਹੋ ਕਰਾਇਂਦਾ ਦਰ ਮੰਗਣ ਪਿੱਛ ਨਾ ਪੈਂਦਾ ਦਰ ਮੰਗਣ ਪਿੱਛ ਨਾ ਪੈਂਦਾ।

0: ਜੋਬਨ ਹਾਰਿਆ, ਜੋਬਨ ਹਾਰਿਆ, ਜੋਬਨ ਹਾਰਿਆ।
1: ਔੜੀ ਤੁਰੇ ਪਲਾਏ ਪੌਣ ਦੇ ਘਰ ਰੰਗੀ ਹਰਮ ਸਵਾਰਿਆ, ਉੱਥੇ ਮੰਡਾ ਮਾਰੀਆਂ ਲੈ ਬੈਠੇ ਘਰ ਪਸਾਰਿਆ, ਚੀਜ਼ ਕਰਮਣ ਪਾਉਂਦੇ ਹਰ ਬੂਜਾ ਨਹੀਂ ਹਾਰਿਆ, ਪਰ ਫਰਮੈਸ ਕਾਇਆ ਵਿੱਚ ਮਿਹਨਤ ਮਨ ਵਿਸਾਰਿਆ, ਗੜਾਈ ਜੋਬਨ ਹਾਰਿਆ, ਗੜਾਈ ਜੋਬਨ ਹਾਰਿਆ।

ਸਹਿ ਮਿਲੇ ਤਾਂ ਨਦਰੀ ਆਈਆਂ, ਜਾਤ ਭਾਣਾ ਤਾਂ ਮਨ ਵਸਾਈਆਂ, ਪਰ ਹੁਕਮ ਅਸਤਕਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨਾ ਨਿਤ ਪਾਈਆਂ, ਸਹਿਤ ਉੱਠੇ ਨਾ ਨਿਤ।

ਕੋੜੀ ਸਭ ਤੋਂ ਆਖੇ ਆਪਣਾ ਦਿਸਣਾ ਹੀ ਸੋ ਤੁਨ ਕੱਢੀਐ ਕੀਤਾ ਆਪੋ ਆਪਣਾ ਪਹਿ ਲੇਖਾ ਛੰਡੀਐ ਜਾ ਰਹਿਣਾ ਨਹੀਂ ਅੱਜ ਦਾ ਕਾਇਦ ਗਰਭ ਹੰਡੀਐ ਮੰਦਾ ਕਿਸੇ ਨਾ ਕੀਏ ਪੜ ਕਰੇ ਹੋ ਬੁਝੀਐ ਮੂਰਖ ਹੈ ਨਾਲ ਨਾਲ ਜੀ।

0: ਪਾਣਾ ਲੈ ਸਜਾਏ ਮਹੱਲਾ ਪਹਿਲਾ।
1: ਅੰਦਰੋਂ ਝੂਠੇ ਪੈਲ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੁਰ ਤੀਰਥ ਜੇ ਨਹਾਵੇ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ ਤੇ

0: ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ 'ਚ ਹੁਣ ਅਸੀਂ ਤੁਹਾਡੀ ਨਜ਼ਰ ਕਰਾਂਗੇ ਸੁਫਿਆਨਾ ਕਲਾਮ।
1: ਪੇਸ਼ ਕਰ ਰਹੇ ਹਾਂ ਸੁਫਿਆਨਾ ਕਲਾਮ। ਕਹਿੰਦੇ ਨੇ ਕਿ ਉਸ ਰੱਬ ਨੂੰ ਪਾਉਣ ਲਈ ਪਹਿਲਾਂ ਆਪਣੇ ਮਨ ਦੀ ਮੈਲ ਨੂੰ ਸਾਫ਼ ਕਰਨਾ ਹੈ। ਮੈਲੇ ਮਨ ਦੇ ਨਾਲ ਰੱਬ ਨਹੀਂ ਪਾਇਆ ਜਾ ਸਕਦਾ। ਵਿਸ਼ੇ ਵਿਕਾਰ ਮਨ ਦੇ ਵਿੱਚ ਖੋਟ ਜਾਂ ਬੁਰਾਈਆਂ ਦੂਰ ਕਰਕੇ ਹੀ ਰੱਬ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਆਓ ਸ਼ੁਰੂਆਤ ਕਰਦੇ ਹਾਂ ਆਬਿਦਾ ਪਰਵੀਨ ਦੇ ਗਾਏ ਇਸ ਸੁਫਿਆਨਾ ਕਲਾਮ ਨਾਲ।

ਹੁਣੇ ਤੁਸੀਂ ਆਬਿਦਾ ਪਰਵੀਨ ਦਾ ਗਾਇਆ ਇਹ ਸੁਫੀਆਨਾ ਕਲਾਮ ਸੁਣਿਆ ਤੇ ਹੁਣ ਨੀਲਾ ਖਾਨ ਦੀ ਆਵਾਜ਼ ਵਿੱਚ ਇਹ ਸੁਫੀਆਨਾ ਕਲਾਮ ਸੁਣਾਂਗੇ। ਆਗੇ ਨੈ ਡੂੰਗੀ ਮੈਂ ਕਿਤ ਗੁਣ ਲੰਘ ਸਾਂ ਭਾਰ।

ਨੈ ਡੂੰਗੀ ਮੈਂ ਕਿਤ ਗੁਣ ਲੰਘਸਾਂ ਪਾਰ। ਵਾਕੇ ਜੀ ਪਰਮਾਤਮਾ ਤੱਕ ਪਹੁੰਚਣ ਦਾ ਰਸਤਾ ਬੜਾ ਔਖਾ ਹੈ। ਚੰਗੇ ਗੁਣਾਂ ਦਾ ਧਾਰਨੀ ਬਣ ਕੇ ਅਸੀਂ ਉਸ ਪਰਮਾਤਮਾ ਨੂੰ ਪਾ ਸਕਦੇ ਹਾਂ। ਪੇਸ਼ ਕਰ ਰਹੇ ਹਾਂ ਜੀ ਸਾਇਦਾ ਬੇਗਮ ਦੀ ਆਵਾਜ਼ ਵਿੱਚ ਬਾਬਾ ਬੁੱਲੇ ਸ਼ਾਹ ਦੀ ਕਾਫੀ ਵੇ ਢੋਲਾ ਅੱਖੀਆਂ ਨੂੰ ਰੱਜ ਰੱਜ ਤੱਕ ਲੈਣ ਤੇ।

ਵਿਟੋਲਾ ਅੱਖੀਆਂ ਨੂੰ ਰੱਜ ਰੱਜ ਤੱਕ ਲੈਣ ਤੇ। ਸਾਇਦਾ ਬੇਗਮ ਦੀ ਆਵਾਜ਼ ਵਿੱਚ ਤੁਸੀਂ ਬਾਬਾ ਬੁੱਲੇ ਸ਼ਾਹ ਦੀ ਇਹ ਕਾਫੀ ਸੁਣੀ ਤੇ ਹੁਣ ਉਸਤਾਦ ਬਰਕਤ ਸਿੱਧੂ ਦੀ ਆਵਾਜ਼ ਵਿੱਚ ਸ਼ਾਹ ਹੁਸੈਨ ਦਾ ਕਲਾਮ ਸੁਣਾਂਗੇ, ਔਖੀ ਘਾਟੀ ਵਿਖੜਾ ਪੈਂਡਾ ਰਾਹ ਫਕੀਰਾਂ।

0: ਔਖੀ ਘਾਟੀ ਵਿਖੜਾ ਪੈਂਡਾ ਰਾਹ ਫਕੀਰਾਂ ਦਾ ਲੰਮਾ।
1: ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਸੋ ਇਸ ਦੇ ਨਾਲ ਹੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਹੁਣ ਇੱਥੇ ਸਮਾਪਤ ਹੁੰਦੀ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ। ਅਸੀਂ ਆਕਾਸ਼ਵਾਣੀ

@AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ ਸਥਿਤ ਸੀਮਾ ਸੁਰੱਖਿਆ ਬਲ BSF ਪੰਜਾਬ ਫਰੰਟੀਅਰ ਹੈੱਡਕੁਆਟਰ ਦੇ ਭਾਰੀ ਸੁਰੱਖਿਆ ਵਾਲੇ ਮੁੱਖ ਗੇਟ ਨੇੜੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਅੱਜ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਉੱਚ ਪੱਧਰੀ ਸੂਤਰਾਂ ਅਤੇ ਪੰਜਾਬ ਪੁਲਿਸ ਨੇ ਆਕਾਸ਼ਵਾਣੀ ਨੂੰ ਪੁਸ਼ਟੀ ਕੀਤੀ ਹੈ ਕਿ ਧਮਾਕੇ ਨੂੰ ਅੰਜਾਮ ਦੇਣ ਲਈ IED ਦੀ ਵਰਤੋਂ ਕਰਨ ਵਾਲਾ ਮੁਲਜ਼ਮ ਪੰਜਾਬ ਦਾ ਰਹਿਣ ਵਾਲਾ ਹੈ। ਉਹ ਕਥਿਤ ਤੌਰ ਤੇ ਪਾਕਿਸਤਾਨ ਸਥਿਤ ਦਹਿਸ਼ਤਗਰਦਾਂ ਦੇ ਸੰਪਰਕ ਵਿਚ ਸੀ। ਹੋਰ ਵੇਰਵਿਆਂ ਦੀ ਉਡੀਕ ਹੈ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦੇ ਦੌਰੇ ਦੌਰਾਨ IED ਧਮਾਕੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ। ਇਸ ਧਮਾਕੇ ਦੀ ਯੋਜਨਾ ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਬਣਾਈ ਗਈ ਸੀ। ਉਸੇ ਰਾਤ ਅੰਮ੍ਰਿਤਸਰ ਦੇ ਇਕ ਫੌਜੀ ਇਲਾਕੇ ਚ ਹੋਏ ਦੂਜੇ ਧਮਾਕੇ ਦੀ ਜਾਂਚ ਹਾਲਾਂ ਵੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿਚ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਲੰਮੇ ਸਮੇਂ ਤੋਂ ਲਟਕ ਰਹੇ ਹਾਈਵੇ ਅਤੇ ਫਲਾਈਓਵਰ ਪ੍ਰੋਜੈਕਟਾਂ ਨੂੰ ਜਲਦੀ ਪੂਰਾ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮਾਨ ਨੇ ਰਣਨੀਤਿਕ ਤੌਰ ਤੇ ਮਹੱਤਵਪੂਰਨ ਸੜਕਾਂ ਜਿਨ੍ਹਾਂ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫਿਰੋਜ਼ਪੁਰ ਫਾਜ਼ਿਲਕਾ ਕੋਰੀਡੋਰ ਅਤੇ ਧਰਮਕੋਟ ਜ਼ੀਰਾ ਫਿਰੋਜ਼ਪੁਰ ਫਾਜ਼ਿਲਕਾ ਰੋਡ ਸ਼ਾਮਲ ਹੈ ਨੂੰ ਨੈਸ਼ਨਲ ਹਾਈਵੇ ਐਲਾਨਣ ਦੀ ਮੰਗ ਉਠਾਈ। ਇਹ ਖਾਸ ਕੋਰੀਡੋਰ ਰੱਖਿਆ ਅਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਮਹੱਤਵਪੂਰਨ ਹੈ। ਮੁੱਖ ਮੰਤਰੀ ਮਾਨ ਨੇ ਦਸਿਆ ਕਿ ਸ੍ਰੀ ਗਡਕਰੀ ਨੇ ਉਨ੍ਹਾਂ ਨੂੰ ਕੇਂਦਰ ਵੱਲੋਂ ਕਈ ਪ੍ਰੋਜੈਕਟਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਡਕਰੀ ਨੇ ਪੰਜਾਬ ਸਰਕਾਰ ਦੀ ਸੜਕ ਸੁਰੱਖਿਆ ਫੋਰਸ ਦੇ ਕੰਮਕਾਜ ਦੀ ਸ਼ਲਾਘਾ ਕੀਤੀ ਹੈ ਜੋ ਕਿ ਹਾਦਸਿਆਂ ਦੌਰਾਨ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ ਅਤੇ ਬਹੁਤ ਸਾਰੀਆਂ ਜਾਨਾਂ ਬਚਾਉਣ ਵਿਚ ਸਫਲ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਚੀਨ ਦੀ ਰਾਜਧਾਨੀ ਬੀਜਿੰਗ ਵਿਚ ਸਿਖਰ ਮੀਟਿੰਗ ਕੀਤੀ। ਗੱਲਬਾਤ ਦੌਰਾਨ ਇਰਾਨ ਟਕਰਾਅ ਅਤੇ ਦੁਵੱਲੇ ਵਪਾਰਕ ਤਣਾਅ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਬੀਜਿੰਗ ਦੇ ਗ੍ਰੇਟ ਹਾਲ ਆਫ਼ ਦਾ ਪੀਪਲ ਵਿਖੇ ਸ੍ਰੀ ਜੀ ਜਿਨਫਿੰਗ ਨਾਲ ਆਪਣੀ ਗੱਲਬਾਤ ਦੌਰਾਨ ਟਰੰਪ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦਾ ਭਵਿੱਖ ਉਜਵਲ ਹੋਏਗਾ। ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਮੁਲਾਕਾਤ 2 ਘੰਟਿਆਂ ਤੋਂ ਵੱਧ ਚੱਲੀ। ਸ੍ਰੀ ਟਰੰਪ ਨਾਲ ਚੋਟੀ ਦੇ ਅਮਰੀਕੀ ਕਾਰੋਬਾਰੀ ਵੀ ਗਏ ਨੇ। ਇਨ੍ਹਾਂ ਵਿਚ ਐਨਵੀਡੀਆ ਦੇ ਜੈਨਸਨ ਹੁਆਂਗ, ਐਪਲ ਦੇ ਟਿਮ ਕੁੱਕ, ਟੈਸਲਾ ਤੇ ਸਪੇਸ ਐਕਸ ਦੇ ਐਲੋਨ ਮਸਕ ਅਤੇ ਬਲੈਕ ਰੌਕ ਦੇ ਲੈਰੀ ਫਿੰਕ ਸ਼ਾਮਲ ਨੇ। ਸ੍ਰੀ ਜਿਨਫਿੰਗ, ਜਿਨ੍ਹਾਂ ਨੇ ਟਰੰਪ ਨੂੰ ਗਾਰਡ ਆਫ ਆਨਰ ਦਿੱਤਾ, ਉਮੀਦ ਪ੍ਰਗਟਾਈ ਕਿ ਇਹ ਸਾਲ ਚੀਨ ਅਮਰੀਕਾ ਸਬੰਧਾਂ ਲਈ ਇਕ ਇਤਿਹਾਸਕ ਸਾਲ ਹੋਏਗਾ। ਚੀਨ ਅਤੇ ਅਮਰੀਕਾ ਵਿਚਕਾਰ ਵਪਾਰਕ ਤਣਾਅ ਦੇ ਬਾਰੇ ਸ੍ਰੀ ਜੀ ਜਿਨਫਿੰਗ ਨੇ ਕਿਹਾ ਕਿ ਵਪਾਰ ਟਕਰਾਅ ਵਿਚ ਕੋਈ ਜੇਤੂ ਨਹੀਂ ਹੁੰਦਾ। ਰਾਸ਼ਟਰਪਤੀ ਟਰੰਪ ਦਾ ਇਹ ਦੌਰਾ ਪੱਛਮੀ ਏਸ਼ੀਆ ਵਿਚ ਚੱਲ ਰਹੇ ਟਕਰਾਅ ਅਤੇ ਇਸ ਤੋਂ ਬਾਅਦ ਵਿਸ਼ਵ ਈਂਧਨ ਸਪਲਾਈ ਲੜੀ ਵਿਚ ਵਿਘਨ ਦਰਮਿਆਨ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ BJP ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨੁਕਤਾਚੀਨੀ ਕੀਤੀ ਹੈ। ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ੍ਰੀ ਗਾਂਧੀ ਪਿਛਲੇ 22 ਸਾਲਾਂ ਤੋਂ ਜਨਤਕ ਜੀਵਨ ਵਿਚ ਨੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ 54 ਦੌਰੇ ਕੀਤੇ ਨੇ। ਸ੍ਰੀ ਪਾਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ ਤੇ ਨਿੱਜੀ ਤੌਰ ਤੇ ਲਗਭਗ 60 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਵਿਚ ਕਿਸੇ ਵੀ ਕਮੇਟੀ, ਭਾਰਤ ਸਰਕਾਰ ਦੇ ਵਫਦ ਜਾਂ ਸੰਸਦੀ ਕਮੇਟੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਲ ਨਹੀਂ ਨੇ। IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਰਾਏਪੁਰ ਵਿਚ ਕੱਲ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਣੀਪੁਰ ਦੇ ਨੋਨੀ ਜ਼ਿਲ੍ਹੇ ਵਿਚ ਅਣਪਛਾਤੇ ਦਹਿਸ਼ਤਗਰਦਾਂ ਦੇ ਹਮਲੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਨੇ। ਇਹ ਹਮਲਾ ਕੱਲ ਸ਼ਾਮ ਬਿਸ਼ਨੂਪੁਰ ਖੋਪੁੰਗ ਸੜਕ ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ ਚ ਤਣਾਅ ਵੱਧ ਗਿਆ। ਇਲਾਕੇ ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ VD ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿਚ ਦੁਵੱਲੀ ਗੱਲਬਾਤ ਕੀਤੀ ਤੇ IPL ਕ੍ਰਿਕਟ ਵਿਚ ਅੱਜ ਧਰਮਸ਼ਾਲਾ ਵਿਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਹਾਜ਼ਰ ਹਾਂ। ਕੁਝ ਬਾਤਾਂ ਕੁਝ ਗੀਤ, ਇਸ ਵਿੱਚ ਅਸੀਂ ਤੁਹਾਡੇ ਨਾਲ ਗਾਲਾਂ ਵੀ ਕਰਾਂਗੇ ਤੇ ਗੀਤ ਵੀ ਸੁਣਵਾਵਾਂਗੇ। ਸੁਣਨ ਵਾਲਿਓ, ਗਰਮੀ ਦੇ ਡੀਆਂ ਵਿੱਚ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਦੇ ਮਾਮਲੇ ਬਹੁ ਵਧੇਂਦੇ ਪਏ ਹਨ। ਗਰਮੀ ਵਿੱਚ ਮੱਛਰ ਬਹੁ ਥੀਂਦੇ ਹਨ, ਅੱਗੋਂ ਬਰਸਾਤਾਂ ਆਵਣਗੀਆਂ ਤੇ ਮੱਛਰ ਬੀਆਂ ਥੀ ਜਾਣਗੇ ਤੇ ਇਹ ਸਾਰਾ ਬਿਮਾਰੀਆਂ ਮੱਛਰ ਤੇ ਕੱਟਣ ਨਾਲ ਥੀਂਦੀਆਂ ਹਨ। ਤੇ ਬਇਆ ਇਹਨਾਂ ਬਿਮਾਰੀਆਂ ਤੋਂ ਕਿੰਜ ਬਚ ਸਕਸਾਂ, ਇਹ ਅਸਾਂ ਤੁਹਾਕੋਂ ਦੱਸੇਂਦੇ ਹਾਂ। ਛੋਟੀਆਂ ਛੋਟੀਆਂ ਗਾਲਾਂ ਨੂੰ ਧਿਆਨ ਚ ਰੱਖੇਂਦੇ ਹਾਂ। ਪਹਿਲਾਂ ਤਾਂ ਕੂਲਰਾਂ ਦਾ ਪਾਣੀ ਹਰ ਹਫ਼ਤੇ ਜਾਂ ਕੁਝ ਡੀਆਂ ਬਾਅਦ ਬਦਲ ਦੇਵੋ। ਕੂਲਰਾਂ ਦਾ ਪਾਣੀ ਕੱਢ ਗਿੰਨਣ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਸੁਖਾ ਗਿੰਨੋ ਤੇ ਦੁਬਾਰਾ ਪਾਣੀ ਭਰੇਣਾ ਚਾਹੀਦਾ ਹੈ। ਜੇ ਵੱਡੇ ਕੂਲਰਾਂ ਦਾ ਪਾਣੀ ਕੱਢ ਗਿੰਨਣ ਚ ਦਿੱਕਤ ਹੁੰਦੀ ਹੈ ਤਾਂ ਇਸ ਪਾਣੀ ਵਿੱਚ ਪੈਟਰੋਲ ਜਾਂ ਮਿੱਟੀ ਦੇ ਤੇਲ ਦੀਆਂ ਕੁਝ ਬੂੰਦਾਂ ਪਾ ਦੇਵੋ। ਇਹਾਂ ਕਰਕੇ ਮੱਛਰ ਨਾ ਆਵੰਜਣ। ਦੂਜਾ, ਪਾਣੀ ਭਰ ਕੇ ਰੱਖਣ ਵਾਲੇ ਭਾਂਡਿਆਂ, ਟਬਾਂ, ਬਾਲਟੀਆਂ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਜੇ ਭਾਂਡੇ ਨਾ ਵਰਤੀਂਦੇ ਹੋਵਣ ਤਾਂ ਇਹਨਾਂ ਨੂੰ ਉਲਟਾ ਕਰਕੇ ਰੱਖ ਦੇਵੋ। ਤੀਜਾ, ਟੂਟੇ ਭਾਜੇ ਭਾਂਡਿਆਂ ਤੇ ਟਾਇਰਾਂ ਨੂੰ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਇਹਨਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਥੀਂਦਾ ਰਹਿੰਦਾ ਹੈ ਤੇ ਠਹਿਰੇ ਹੋਏ ਪਾਣੀ ਵਿੱਚ ਮੱਛਰ ਪੈਦਾ ਹੁੰਦੇ ਹਨ। ਇੰਜ ਦੇ ਕੱਪੜੇ ਪਹਿਨਣੇ ਚਾਹੀਦੇ ਹਨ ਜਿਹੜੇ ਕਿ ਸਰੀਰ ਨੂੰ ਪੂਰਾ ਢੱਕ ਕੇ ਰੱਖੇਣ, ਜਿਸ ਨਾਲ ਮੱਛਰ ਕੱਟ ਕਹਿ ਨਹੀਂ ਸਕਦੇ। ਘਰ ਵਿੱਚ ਪੰਛੀਆਂ ਦੇ ਪੀਵਣ ਦਾ ਪਾਣੀ ਰੋਜ਼ਾਨਾ ਬਦਲ ਦੇਵੋ। ਘਰ ਵਿੱਚ ਗਮਲੇ ਵਿੱਚ ਪਾਣੀ ਪਾ ਕੇ ਪੌਦੇ ਲਾਏ ਹੋਵਣ ਤਾਂ ਉਹਨਾਂ ਦਾ ਪਾਣੀ ਵੀ ਰੋਜ਼ ਡੀਆਂ ਬਦਲੋ। ਰਾਤ ਨੂੰ ਸੋਵਣ ਵੇਲੇ ਮੱਛਰਦਾਨੀ ਇਸਤੇਮਾਲ ਕਰੋ ਜਾਂ ਕੋਈ ਇੰਜ ਦੀ ਕਰੀਮ ਸਰੀਰ ਤੇ ਲਾ ਘਿੰਨੋ ਕਿ ਮੱਛਰ ਨਜ਼ਦੀਕ ਨਾ ਆਵਣ। ਇਹਨਾਂ ਗੱਲਾਂ ਨੂੰ ਧਿਆਨ ਚ ਰੱਖੋ ਤਾਂ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਬਿਮਾਰੀਆਂ ਤੁਹਾਨੂੰ ਕਦਹਾਂ ਵੀ ਨਹੀਂ ਲੱਗ ਸਕਦੀਆਂ। ਤੇ ਹੁਣ ਗਰਮੀ ਦਾ ਇੱਕ ਗੀਤ ਸੁਣਾ ਵੰਜੇ। ਝੱਲਾ ਪੱਖੀ ਤੇ ਲੱਗੇ ਠੰਡੀ ਵਾ, ਮੌਸਮ ਗਰਮੀ ਦਾ। ਕਲਾਕਾਰ ਹਿੰਦ ਆਬਿਦਾ ਪਰਵੀਨ।

ਜੀ ਤੁਸਾਂ ਆਬਿਦਾ ਪਰਵੀਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਸੁਣਨਾ ਲਿਓ, ਤੁਸਾਂ ਇਹ ਹਿੰਦੀ ਦਾ ਗੀਤ ਸੁਣਿਆ ਹੋ ਸੀ। ਮਿਹਨਤ ਹਮਾਰਾ ਜੀਵਨ, ਮਿਹਨਤ ਹਮਾਰਾ ਨਾਰਾ, ਮਿਹਨਤ ਸੇ ਜਗ ਮਗਾ ਲੋ, ਤਕਦੀਰ ਕਾ ਸਿਤਾਰਾ। ਹਾਂਜੀ, ਹੁਣ ਅਸਾਂ ਗੱਲ ਕਰਦੇ ਹਾਂ ਮਿਹਨਤ ਦੀ। ਮਿਹਨਤ ਸਫਲਤਾ ਦੀ ਕੁੰਜੀ ਹੈ। ਇਹ ਅਸਾਂ ਬਚਪਨ ਤੋਂ ਸਕੂਲ 'ਚ ਪੜ੍ਹੇਂਦੇ ਆ ਸੀ। ਵਾਕਈ ਇੱਕ ਸੱਚੀ ਗੱਲ ਏ, ਜਹਾਨ ਵਿੱਚ ਕੋਈ ਕੰਮ ਇੰਜ ਦਾ ਕਹਿ ਨਹੀਂ ਜਿਹੜਾ ਮਿਹਨਤ ਤੋਂ ਬਗੈਰ ਥੀ ਵੰਜੇ। ਨਾਲ ਹੀ ਪੱਕਾ ਇਰਾਦਾ ਵੀ ਥੀ ਹੋਣਾ ਚਾਹੀਦਾ ਹੈ ਕਿ ਹਾਂ, ਅਸਾਂ ਇਸ ਕੰਮ ਨੂੰ ਪੂਰਾ ਕਰਕੇ ਮੰਜ਼ਿਲ ਤੇ ਪਹੁੰਚਣਾ ਹੈ। ਮਿਹਨਤ ਨਾਲ ਇਨਸਾਨ ਦੀ ਜ਼ਿੰਦਗੀ ਸੁਖੀ ਥੀ ਵੰਜਦੀ ਤੇ ਆਵਣ ਵਾਲਾ ਵੇਲਾ ਉਜਲ ਬਣ ਸੀ। ਅੱਜ ਡੀਂ ਕਰੀ ਹੋਈ ਮਿਹਨਤ ਕੱਲ ਦੇ ਡੀਂ ਸੁਖ ਦਿੰਦੀ ਹੈ। ਤੇ ਜੇ ਬੰਦਾ ਬੈਠਾ ਹੀ ਰਹੇ, ਹੌਸਲਾ ਨਾ ਕਰੇ, ਕਿਸਮਤ ਕੋ ਹੀ ਕਸੂਰਵਾਰ ਦਸੇਂਦਾ ਰਹੇ, ਤਾਂ ਕੁਝ ਵੀ ਕਦਹਾਂ ਵੀ ਹਾਸਲ ਕਹਿ ਨਹੀਂ ਥੀ ਹੋਣਾ। ਤੇ ਜੇ ਮਿਹਨਤ ਕਰੇਂਦਾ ਹੈ, ਮਜ਼ਬੂਤ ਇਰਾਦਾ ਕਰ ਗਿਣਦਾ ਹੈ, ਤਾਂ ਨਾ ਥੀਵਣ ਵਾਲਾ ਕੰਮ ਵੀ ਥੀ ਜਾਂਦਾ ਹੈ। ਕੋਈ ਕੰਮ ਔਖਾ ਵੀ ਥੀਵੇ ਤਾਂ ਮਿਹਨਤੀ ਇਨਸਾਨ ਉਸ ਵਿੱਚ ਸਫਲਾ ਥੀਵਣ ਕੀਤੇ ਪੰਧ ਕੱਢ ਗਿਣਦਾ ਹੈ, ਜਿਸ ਤੇ ਟੁਰ ਕੇ ਉਹ ਮੰਜ਼ਿਲ ਤੀਕਣ ਪਹੁੰਚ ਹੀ ਜਾਂਦਾ ਹੈ। ਹੁਣ ਦੇਖੋ, ਬਾਲ ਮਿਹਨਤ ਕਰੇਂਦਾ ਹੈ ਤਾਂ ਪਾਸ ਥੀਂਦਾ ਹੈ, ਵਪਾਰੀ ਮਿਹਨਤ ਕਰੇਂਦਾ ਹੈ ਤਾਂ ਬਹੁ ਪੈਸਾ ਕਮਾਉਂਦਾ ਹੈ, ਨੌਕਰੀ ਵਿੱਚ ਮਿਹਨਤ ਕਰੇਂਦਾ ਹੈ ਤਾਂ ਉਸਕੋ ਤਰੱਕੀ ਮਿਲ ਜਾਂਦੀ ਹੈ ਨਾ। ਸੰਸਾਰ ਭਰ ਦੇ ਬਹੁ ਵੱਡੇ ਵੱਡੇ ਉਦਯੋਗਪਤੀ, ਨਾਮੀ ਗਿਰਾਮੀ ਲੋਕ ਇੰਜੇ ਹੀ ਕਹਿਣੀ ਬਣੇ। ਉਹਨਾਂ ਨੇ ਪੱਕੇ ਇਰਾਦੇ ਕੀਤੇ ਹਈ, ਮਿਹਨਤ ਕੀਤੀ ਹਈ, ਤਾਂ ਹੀ ਇਸ ਮੁਕਾਮ ਤੀਕਣ ਪਹੁੰਚੇ ਕਿ ਉਹਨਾਂ ਦਾ ਸੰਸਾਰ ਭਰ ਵਿੱਚ ਨਾਮ ਹੈ। ਕਿਸਮਤ ਦੇ ਭਰੋਸੇ ਬੈਠਣ ਵਾਲੇ ਜ਼ਿੰਦਗੀ ਦੀ ਹਰ ਦੌੜ 'ਚ ਪਿੱਛੂ ਰਹਿ ਵੈਂਦੇ ਹਨ, ਤਰੱਕੀ ਦਾ ਹਰ ਮੌਕਾ ਗੁਆਚ ਗਿਣਦੇ ਹਨ। ਹਾਂ, ਇਨਸਾਨ ਆਪਣੇ ਸ਼ੌਕ ਤੇ ਤਾਕਤ ਦੇ ਮੁਤਾਬਕ ਕੋਈ ਵੀ ਕੰਮ ਚੁਣ ਗਿਣੇ। ਸੰਗੀਤ, ਕਲਾ, ਵਿਗਿਆਨ, ਵਪਾਰ, ਮੀਡੀਆ, ਖੇਲਾਂ, ਪੜ੍ਹਾਈ, ਨੌਕਰੀ, ਵਕਾਲਤ, ਕੁਝ ਵੀ, ਪਰ ਉਸ ਵਿੱਚ ਉਸਨੂੰ ਬਹੁ ਮਿਹਨਤ ਕਰਨੀ ਹੋਵੇਗੀ। ਸੱਚੇ ਮਨ ਨਾਲ ਪੱਕਾ ਇਰਾਦਾ ਕਰ ਗਿਣੋ ਤੇ ਮਿਹਨਤ ਕਰੋ ਤਾਂ ਫਲ ਬਹੁ ਚੰਗਾ ਮਿਲਸੀ। ਤੇ ਹੁਣ ਬਿਆਵਾਰੀ ਹੈ ਗੀਤ ਦੀ, ਤੇ ਲੋ ਚਸ ਗਿਣੋ।

ਭਾਈ ਆਬਿਦਾ ਪਰਵੀਨ ਦਾ ਗਾਇਆ ਗੀਤ। ਚਲੋ ਹੁਣ ਗੱਲ ਕਰਦੇ ਹਾਂ ਸੌਰ ਊਰਜਾ ਬਾਰੇ। ਸੌਰ ਊਰਜਾ ਉਸ ਨੂੰ ਆਖਦੇ ਹਨ ਜਿਸ ਨੂੰ ਅਸੀਂ ਸਿੱਧਾ ਹੀ ਸੂਰਜ ਤੋਂ ਪ੍ਰਾਪਤ ਕਰਦੇ ਹਾਂ। ਉਂਝ ਤਾਂ ਸੌਰ ਊਰਜਾ ਨੂੰ ਅਸਾਂ ਬਹੁ ਤਰੀਕਿਆਂ ਨਾਲ ਵਰਤਦੇ ਹਾਂ, ਪਰ ਸੂਰਜ ਦੀ ਊਰਜਾ ਨੂੰ ਬਿਜਲੀ ਦੀ ਊਰਜਾ ਵਿੱਚ ਬਦਲਣਾ ਸਭ ਤੋਂ ਵੱਧ ਖਾਸ ਗੱਲ ਹੈ। ਤੁਸੀਂ ਦੇਖਦੇ ਹੋ ਕਿ ਬਿਜਲੀ ਬਣਾਉਣ ਵਾਲੇ ਪਦਾਰਥਾਂ ਦੇ ਭੰਡਾਰ ਘਟਦੇ ਪਏ ਹਨ ਤੇ ਆਉਣ ਵਾਲੇ ਵੇਲੇ ਵਿੱਚ ਇਹ ਬਿਜਲੀ ਊਰਜਾ ਦਾ ਸਾਰਾ ਤੋਂ ਵੱਡਾ ਸਾਧਨ ਹੋ ਸੀ। ਸਾਲ ਭਰ ਵਿੱਚ ਬਹੁ ਡੀ ਇੰਜ ਦੇ ਹੁੰਦੇ ਹਨ ਜਦੋਂ ਸੂਰਜ ਦੀ ਭਰਪੂਰ ਰੋਸ਼ਨੀ ਪੂਰੀ ਡੀ ਹੁੰਦੀ ਹੈ। ਇਹਾਂ ਕਰਕੇ ਸੌਰ ਊਰਜਾ ਪਲਾਂਟ ਕਾਮਯਾਬ ਥੀਂਦੇ ਪਏ ਹਨ। ਸੌਰ ਊਰਜਾ ਨੂੰ ਬਹੁ ਜਗਾਵਾਂ ਤੇ ਵਰਤ ਕੇ ਬਿਜਲੀ ਦੇ ਬਿੱਲ ਘਟਾਏ ਜਾ ਸਕਦੇ ਹਨ। ਹੁਣ ਘਰਾਂ ਵਿੱਚ ਦੇਖੋ, ਪੱਖੇ, ਲਾਈਟਾਂ, ਟੀਵੀ, ਰੇਡੀਓ, ਪਾਣੀ ਵਾਲੀਆਂ ਮੋਟਰਾਂ, ਗੀਜ਼ਰ, ਹੀਟਰ, ਕੰਪਿਊਟਰ, ਹਰ ਉਹ ਸ਼ੈ ਜਿਹੜੀ ਬਿਜਲੀ ਨਾਲ ਚੱਲਵੇ ਸੀ ਉਹੀ ਸੌਰ ਊਰਜਾ ਨਾਲ ਚੱਲਵੇ ਸੀ। ਸੋਲਰ ਕੁੱਕਰ ਬਹੁ ਫਾਇਦੇਮੰਦ ਹਨ ਜਿਸ ਵਿੱਚ ਆਰਾਮ ਨਾਲ ਖਾਣਾ ਪਕਾਇਆ ਵੇਂਦੇ। ਗਰਾਵਾਂ ਵਿੱਚ ਫਸਲਾਂ ਨੂੰ ਪਾਣੀ ਦੇਵਣ ਕੀਤੇ ਵਾਟਰ ਪੰਪ ਸੌਰ ਊਰਜਾ ਨਾਲ ਚਲਾਇਆ ਵੇਂਦੇ। ਫਸਲਾਂ ਦੀ ਕਟਾਈ ਮਸ਼ੀਨਾਂ, ਚਾਹ ਪੱਤੀ, ਮਸਾਲੇ ਸੁਕਾਵਣ ਵਾਲੀਆਂ ਮਸ਼ੀਨਾਂ ਸੌਰ ਊਰਜਾ ਨਾਲ ਚਲੇਂਦੀਆਂ ਹਨ, ਜਿਸ ਨਾਲ ਬਿਜਲੀ ਦੀ ਭਾਰੀ ਬਚਤ ਅਸਾਂ ਕਰ ਸਕਸਾਂ। ਰੇਗਿਸਤਾਨੀ ਇਲਾਕਿਆਂ ਵਿੱਚ, ਦਵੀਪਾਂ, ਜੰਗਲਾਂ ਵਿੱਚ ਜਿੱਥਾਂ ਗ੍ਰਿਡ ਪ੍ਰਣਾਲੀ ਦੇ ਜ਼ਰੀਏ ਬਿਜਲੀ ਸੌਖੀ ਕੈਨੀ ਪਹੁੰਚਦੀ, ਉੱਥਾਂ ਸੌਰ ਊਰਜਾ ਲਾਭ ਦੇਵਣ ਵਾਲੀ ਹੈ। ਵਲਾ ਇਸ ਤੋਂ ਕਿਸੇ ਕਿਸਮ ਦਾ ਧੂੰਆਂ ਕੈਨੀ ਨਿਕਲਦਾ, ਇਸ ਤੋਂ ਅੱਗ ਲਗੇਣ ਦਾ ਡਰ ਖਤਰਾ ਵੀ ਕੈਨੀ, ਤੇ ਨਾ ਹੀ ਸਿਹਤ ਕੋਈ ਨੁਕਸਾਨ ਹੈ। ਬਯਾ ਸੁਣੋ ਸਰੈਕੀ ਭੈਣੋ ਭਰਾਵੋ, ਆਪਣੇ ਘਰ ਦੀ ਛੱਤ ਤੇ ਅਸਾਂ ਸੌਰ ਊਰਜਾ ਪਲਾਂਟ ਲਾ ਕੇ ਬਿਜਲੀ ਵੇਚ ਵੀ ਸਕਸਾਂ। ਵਲਾ ਇਸ ਪਲਾਂਟ ਨੂੰ ਲਾਵਣ ਤੇ ਇਨਕਮ ਟੈਕਸ ਵਿੱਚ ਵੀ ਛੂਟ ਮਿਲ ਸੀ, ਪਲਾਂਟ ਲਾਵਣ ਕੀਤੇ ਕਰਜ਼ਾ ਵੀ ਮਿਲ ਜਾ ਸੀ। ਭਾਈ ਵਾਹ, ਮੈਂ ਤਾਂ ਆਪਣੀ ਛੱਤ ਤੇ ਸੌਰ ਊਰਜਾ ਪਲਾਂਟ ਜ਼ਰੂਰ ਲਾ ਸਾਂ। ਤੇ ਆਓ ਹੁਣ ਸੁਣਦੇ ਹਾਂ ਅਤਾਉਲਾ ਖਾਨ ਦੀ ਆਵਾਜ਼ ਵਿੱਚ ਇਹ ਗੀਤ। ਨਾ ਤੂੰ ਮਿਲ ਸੈਂ, ਨਾ ਦੁੱਖ ਮਿਟ ਸਨ, ਨਾ ਮੈਂ ਇਜ਼ਹਾਰ ਕਰ ਸਕਸਾਂ।

ਗੀਤ ਤੁਸਾਂ ਅਤੌਲਾ ਖਾਨ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਹੁਣ ਅਖੀਰ ਚ ਗੱਲ ਕਰੇਂਦੇ ਹਾਂ ਪਲਾਸਟਿਕ ਦੀ ਥੈਲੀਆਂ ਦੇ ਵਰਤਣ ਬਾਰੇ। ਇਹ ਬਹੁਤ ਖਤਰਨਾਕ ਹਨ। ਇਸ ਦੀ ਮੈਂ ਤੁਹਾਨੂੰ ਕੁਲਕ ਮਿਸਾਲ ਦਿੰਦੀ ਹਾਂ। ਕੁਝ ਡੀਆਂ ਪਹਿਲਾਂ ਜਾਨਵਰਾਂ ਦੀ ਭਲਾਈ ਕਰਨ ਵਾਲੇ ਲੋਕਾਂ ਕੋ ਇੱਕ ਬੈਲ ਬਾਰੇ ਪਤਾ ਲਗਾ ਹੈ। ਉਸ ਬੈਲ ਕੋ ਤੁਰਨ ਵਿੱਚ ਬਹੁਤ ਮੁਸ਼ਕਿਲ ਹੁੰਦੀ ਪਈ ਹੈ। ਬੈਲ ਕੋ ਉਹ ਡਾਕਟਰ ਕੋਲੋਂ ਘਿਨਾ ਸਨ। ਬੈਲ ਦੀ ਸਰਜਰੀ ਕਰ ਦਿੱਤੀ ਤਾਂ ਉਸਕੀ ਢਿੱਡ ਚੋਂ 85 ਕਿਲੋ ਪਲਾਸਟਿਕ ਦੀਆਂ ਥੈਲੀਆਂ ਨਿਕਲੀਆਂ ਹਨ। ਤੁਸੀਂ ਬਹੁ ਵਾਰੀ ਜਾਨਵਰਾਂ ਕੋ ਪਲਾਸਟਿਕ ਦੀਆਂ ਥੈਲੀਆਂ ਖਾਵਦੇ ਡਿੱਠਾ ਹੋ ਸੀ। ਇਹ ਜਾਨਵਰਾਂ ਕਿਤੇ ਵੱਡਾ ਖਤਰਾ ਹੈ। ਕੁਝ ਡੀਆਂ ਪਹਿਲਾਂ ਥਾਈਲੈਂਡ ਵਿੱਚ ਵੀ ਇੱਕ ਹਵੇਲ ਮੱਛਲੀ ਕੋ ਉਲਟੀ ਕਰਵਾ ਕੇ ਉਸ ਦੇ ਸਰੀਰ ਵਿੱਚੋਂ ਪਲਾਸਟਿਕ ਦੇ ਬੈਗ ਕੱਢ ਘਿੰਦੇ ਹਨ, ਪਰ ਬਾਅਦ ਵਿੱਚ ਉਹ ਮੱਛਲੀ ਮਰ ਗਈ ਹੈ। ਇਹੀ ਖਤਰਾ ਇਨਸਾਨਾਂ ਉੱਤੇ ਵੀ ਮੰਡਰਾਂਦਾ ਪਿਆ ਹੈ। ਤੁਸੀਂ ਥੈਲੀਆਂ ਵਿੱਚ ਖਾਵਣ ਪੀਵਣ ਦਾ ਸਮਾਨ ਗਿਨਾ ਸੋ, ਇਨ੍ਹਾਂ ਸ਼ੈ ਨੂੰ ਲੰਬੇ ਸਮੇਂ ਤੀਕ ਥੈਲੀਆਂ ਵਿੱਚ ਰੱਖ ਗਿਨੋ ਤਾਂ ਪਲਾਸਟਿਕ ਦੀ ਥੈਲੀ ਆਪਣਾ ਅਸਰ ਛੱਡ ਦਿੰਦੀ ਹੈ। ਉਹ ਸਾਰਾ ਕੈਮੀਕਲਸ ਇਨਸਾਨ ਦੇ ਸਰੀਰ ਵਿੱਚ ਆਵੰਜਦੇ ਜੋ ਉਸ ਥੈਲੀ ਨੂੰ ਬਣਾਉਣ ਕੀਤੇ ਵਰਤੇ ਗਏ ਹਨ। ਵਲਾ ਬਹੁ ਵਾਰੀ ਪਲਾਸਟਿਕ ਦੀ ਥੈਲੀਆਂ ਕੋ ਸਾੜ ਦਿੰਦੇ ਹਨ। ਇਹ ਬਿਆ ਬਹੁ ਖਤਰਨਾਕ ਹੈ। ਪਲਾਸਟਿਕ ਦੀ ਥੈਲੀਆਂ ਕੋ ਬਾਹਰ ਲਾਵਣ ਨਾਲ ਨਿਕਲਣ ਵਾਲੀਆਂ ਗੈਸਾਂ ਨਾ ਸਿਰਫ ਵਾਤਾਵਰਨ ਕੋ ਬਲਕਿ ਸਾਡੇ ਸਰੀਰ ਕੋ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ। ਅਸਾਂ ਤੁਹਾਡੀ ਜਾਣਕਾਰੀ ਕਿਤੇ ਦੱਸਣਾ ਚਾਹਾਂਗੇ ਕਿ ਹਰ ਸਾਲ ਦੁਨੀਆਂ ਵਿੱਚ 500 ਅਰਬ ਪਲਾਸਟਿਕ ਦੀ ਥੈਲੀਆਂ ਵਰਤਿੰਦੀਆਂ ਹਨ। ਅਸਲ ਵਿੱਚ ਦਿੱਕਤ ਕਿੱਥਾਂ ਆਉਂਦੀ ਹੈ ਕਿ ਪਲਾਸਟਿਕ ਦੀ ਥੈਲੀਆਂ ਜਦੋਂ ਕੂੜੇ ਵਿੱਚ ਨਾਲੀਆਂ ਵਿੱਚ ਜਾ ਵੰਜਦੀਆਂ ਹਨ ਤਾਂ ਇਸ ਨਾਲ ਸੀਵਰ ਪਾਈਪ ਬੰਦ ਥੀ ਜਾਂਦੇ ਹਨ। ਪਹਾੜੀ ਥਾਵਾਂ ਤੇ ਵੀ ਲੋਕ ਪਲਾਸਟਿਕ ਦੀਆਂ ਥੈਲੀਆਂ ਸੁੱਟ ਆਉਂਦੇ ਹਨ। ਹੁਣ ਤੁਸੀਂ ਹੈਰਾਨ ਹੋ ਸੀ ਕਿ ਇਨ੍ਹਾਂ ਥੈਲੀਆਂ ਕੋ ਆਪ ਮੁਹਾਰੇ ਗਲਣ ਵਿੱਚ ਸੈਂਕੜਾ ਸਾਲ ਲੱਗਵੇ ਸੀ। ਇਨ੍ਹਾਂ ਥੈਲੀਆਂ ਕੋ ਰੀਸਾਈਕਲ ਕੀਤਾ ਜਾ ਸਕਦਾ ਹੈ, ਪਰ ਆਬਾਦੀ ਵੱਧਦੀ ਪਈ ਹੈ ਤਾਂ ਪਲਾਸਟਿਕ ਦੀ ਥੈਲੀਆਂ ਵੀ ਵਧੇਂਦੀਆਂ ਪਈਆਂ ਹਨ, ਜਿਸ ਨਾਲ ਕੂੜੇ ਦੀ ਮਾਤਰਾ ਬਹੁ ਖਤਰਨਾਕ ਹਾਲਤ ਵਿੱਚ ਪਹੁੰਚ ਜਾਵੇਗੀ। ਇਹਦਾ ਹੱਲ ਕੀ ਹੈ? ਅਸਾਂ ਹੁਣ ਜਾਗਣਾ ਏ। ਪਲਾਸਟਿਕ ਦੀਆਂ ਥੈਲੀਆਂ ਦੀ ਜਗ੍ਹਾ ਕਾਗਜ਼, ਕੱਪੜੇ, ਜੂਟ ਦੇ ਬਣੇ ਥੈਲੇ ਵਰਤੇ ਜਾਵਣ। ਇਸ ਵਾਰਾਂ UN ਨੇ ਇੱਕ ਸਲੋਗਨ ਦਿੱਤਾ ਹੈ, ਇਫ ਯੂ ਕਾਂਟ ਰੀਯੂਜ ਇਟ ਰਿਫਿਊਜ ਇਟ। ਇਸ ਦਾ ਮਤਲਬ ਹੈ ਕਿ ਜੇ ਪਲਾਸਟਿਕ ਨੂੰ ਦੁਬਾਰਾ ਇਸਤੇਮਾਲ ਨਾ ਕਰ ਸਕਸਾਂ ਤਾਂ ਇਸਤੇਮਾਲ ਹੀ ਨਾ ਕਰ ਸਾਂ।

ਬਹੁਤ ਵਧੀਆ ਗੱਲ ਹੈ। ਸਾਨੂੰ ਸਾਰਾ ਕੋ ਇਸ ਤੇ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਇਨਸਾਨਾਂ ਤੇ ਜੀਵਾਂ ਦੋਹਾਂ ਦੀ ਸਿਹਤ ਕੋ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਤੇ ਹੁਣ ਪ੍ਰੋਗਰਾਮ ਦਾ ਆਖਰੀ ਗੀਤ ਹੈ, ਮਰਜ਼ੀ ਏ ਤੇਰੀ ਢੋਲਾ ਨਫ਼ਰਤ ਕਰੇ ਜਾਂ ਪਿਆਰ।

ਹੁਣੇ ਤੁਸੀਂ ਸੁਣ ਰਹੇ ਸੀ ਸਰਾਇਕੀ ਪ੍ਰੋਗਰਾਮ ਝੋਕ ਮਾਹੀ ਦੀ। ਆਕਾਸ਼ਵਾਣੀ ਵਰਲਡ ਸਰਵਿਸ ਦਿਨ ਦੀ ਇਹ ਪੰਜਾਬੀ ਸੇਵਾ ਹੈ। ਸ਼ਾਮ ਦੇ ਸਾਡੇ ਪੰਜ ਹੋਏ ਨੇ, ਪੇਸ਼ ਕਰਦੇ ਹਾਂ ਦੇਸ਼ ਪੰਜਾਬ ਪ੍ਰੋਗਰਾਮ।

ਸਾਮਨ ਸਾਡੀ ਅੱਜ ਦੀ ਇਸ ਮਜਲਿਸ 'ਚ ਤੁਸੀਂ ਸਮਾਤ ਫਰਮਾਓਗੇ। ਹੁਣ ਤੋਂ ਕੁਝ ਹੀ ਪਲਾਂ ਬਾਅਦ ਅੱਜ ਦੀ ਗੱਲ ਦੇ ਤਹਿਤ ਵਿਸ਼ਾ ਹੋਵੇਗਾ ਸਾਈਬਰ ਠੱਗੀ ਤੋਂ ਕਿਵੇਂ ਬਚਿਆ ਜਾਵੇ। ਉਸ ਤੋਂ ਬਾਅਦ ਪ੍ਰੋਗਰਾਮ ਹੋਵੇਗਾ ਮਾਝੇ ਦੀ ਮਹਿਕ ਤੇ ਸੁਗਮ ਸੰਗੀਤ ਪ੍ਰੋਗਰਾਮ ਦੇ ਤਹਿਤ ਅੱਜ ਤੁਸੀਂ ਅਮਰ ਨੂਰੀ, ਰਾਜੀਵ ਕਪਲੀਸ਼, ਹਰਵਿੰਦਰ ਸਹਿਗਲ ਤੇ ਕੰਵਰ ਇਕਬਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣੋਗੇ।

ਸਾਮਿਨ ਗੱਲ ਕਰਦੇ ਹਾਂ ਅੱਜ ਦੀ ਗੱਲ ਦੀ। ਸਾਡੀ ਅੱਜ ਦੀ ਗੱਲ ਦਾ ਵਿਸ਼ਾ ਹੈ ਸਾਈਬਰ ਠੱਗੀ ਤੋਂ ਕਿਵੇਂ ਬਚਿਆ ਜਾਵੇ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਇਹ ਸਮਝਣਾ ਕਿ ਸਾਈਬਰ ਠੱਗੀ ਆਖਰ ਹੈ ਕੀ। ਸਾਮਿਨ, ਸਾਈਬਰ ਠੱਗੀ ਅਰਥਾਤ ਔਨਲਾਈਨ ਧੋਖਾਧੜੀ, ਜੋ ਕਿ ਅੱਜ ਦੇ ਸਮੇਂ ਦੇ ਵਿੱਚ ਜਾਂ ਫਿਰ ਮੋਬਾਈਲ ਦੇ ਇਸ ਯੁੱਗ ਦੇ ਵਿੱਚ, ਇੰਟਰਨੈਟ ਦੇ ਇਸ ਯੁੱਗ ਦੇ ਵਿੱਚ, ਇਹ ਸਾਡੀ ਜ਼ਿੰਦਗੀ ਦਾ ਹੁਣ ਇੱਕ ਹਿੱਸਾ ਬਣਦੀ ਜਾ ਰਹੀ ਹੈ। ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਘਰ ਬੈਠੇ ਹੀ ਚੀਜ਼ਾਂ ਦੀ ਖਰੀਦਦਾਰੀ ਕਰਦੇ ਹਾਂ, ਔਨਲਾਈਨ ਪੇਮੈਂਟਾਂ ਦਿੰਦੇ ਹਾਂ, ਬਿੱਲਾਂ ਦੇ ਭੁਗਤਾਨ ਕਰਦੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਦੇ ਨਾਲ ਅਸੀਂ ਜੁੜ ਜਾਂਦੇ ਹਾਂ। ਜਿੱਥੇ ਇਹ ਸਾਨੂੰ ਸੁਵਿਧਾਵਾਂ ਸਾਡੇ ਲਈ ਚੰਗੀਆਂ ਹਨ, ਉੱਥੇ ਹੀ ਸਾਡੇ ਖਤਰੇ ਵੀ ਵਧੇ ਨੇ। ਅੱਜ ਦੇ ਸਮੇਂ ਦੇ ਵਿੱਚ ਕਈ ਲੋਕ ਸਾਈਬਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ, ਜਿਸ ਤੋਂ ਬਚਣਾ ਸਾਡੇ ਲਈ ਬੜਾ ਹੀ ਜ਼ਰੂਰੀ ਹੁੰਦਾ ਜਾ ਰਿਹਾ ਹੈ। ਸਾਡੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਾਈਬਰ ਠੱਗੀ ਤੋਂ ਅਸੀਂ ਕਿਵੇਂ ਬਚੀਏ। ਕੋਈ ਵੀ OTP ਦੱਸ ਕੇ ਤੁਸੀਂ ਆਪਣਾ ਖਾਤਾ ਵੀ ਖਾਲੀ ਕਰਵਾ ਸਕਦੇ ਹੋ। ਕੋਈ ਫੇਕ ਲਿੰਕ 'ਤੇ ਕਲਿੱਕ ਕਰਕੇ ਤੁਸੀਂ ਆਪਣੀ ਜਾਣਕਾਰੀ ਗਵਾ ਦਿੰਦੇ ਹੋ। ਕੋਈ ਨਕਲੀ ਕਾਲਾਂ ਦੇ ਜਾਲ ਵਿੱਚ ਵੀ ਫਸ ਸਕਦੇ ਹੋ। ਸਾਈਬਰ ਠੱਗੀ ਕੀ ਹੈ ਸਮਝਣਾ ਜ਼ਰੂਰੀ ਹੈ, ਯਾਨੀ ਕਿ ਇੰਟਰਨੈਟ, ਮੋਬਾਈਲ, ਸੋਸ਼ਲ ਮੀਡੀਆ, ਡਿਜੀਟਲ ਟੈਕਨੋਲੋਜੀ ਦੇ ਰਾਹੀਂ ਕੀਤੀ ਜਾਣ ਵਾਲੀ ਧੋਖਾਧੜੀ। ਠੱਗ ਲੋਕਾਂ ਦੀ ਅਗਿਆਨਤਾ, ਉਹਨਾਂ ਦੇ ਡਰ ਅਤੇ ਉਹਨਾਂ ਦੇ ਲਾਲਚ ਦਾ ਫਾਇਦਾ ਚੁੱਕਦੇ ਨੇ। ਉਹਨਾਂ ਦੇ ਬੈਂਕ ਖਾਤਿਆਂ, ਨਿੱਜੀ ਜਾਣਕਾਰੀ ਜਾਂ ਸੋਸ਼ਲ ਮੀਡੀਆ ਖਾਤਿਆਂ ਤੱਕ ਪਹੁੰਚ ਹਾਸਲ ਕਰ ਲੈਂਦੇ ਨੇ। ਸਾਈਬਰ ਠੱਗੀ ਦੇ ਕਈ ਤਰੀਕੇ ਨੇ, ਜਿਵੇਂ ਕਿ OTP ਫਰੋਡ। ਕਈ ਵਾਰ ਠੱਗ ਆਪਣੇ ਆਪ ਨੂੰ ਬੈਂਕ ਕਰਮਚਾਰੀ ਦੱਸਦੇ ਨੇ, ਕਹਿੰਦੇ ਨੇ ਕਿ ਤੁਹਾਡਾ ਖਾਤਾ ਬੰਦ ਹੋਣ ਵਾਲਾ ਹੈ, ਤੁਹਾਡਾ KYC ਅਪਡੇਟ ਕਰਨਾ ਹੈ, ਫਿਰ ਉਹ OTP ਮੰਗਦੇ ਨੇ। ਜਿਵੇਂ ਹੀ ਅਗਲਾ ਵਿਅਕਤੀ ਆਪਣਾ OTP ਦਿੰਦਾ ਹੈ ਤਾਂ ਤੁਰੰਤ ਹੀ ਉਸਦੇ ਖਾਤੇ ਦੇ ਵਿੱਚੋਂ ਪੈਸੇ ਚਲੇ ਜਾਂਦੇ ਨੇ।

ਵਟਸਐਪ ਜਾਂ ਐਸ ਐਮ ਐਸ ਦੇ ਲਿੰਕ ਆਉਂਦੇ ਨੇ ਤਾਂ ਅਸੀਂ ਕਈ ਵਾਰ ਫੇਕ ਲਿੰਕਸ ਦੇ ਉੱਤੇ ਕਲਿੱਕ ਕਰ ਦਿੰਦੇ ਹਾਂ। ਕਈ ਵਾਰ ਵਟਸਐਪ 'ਤੇ ਐਸ ਐਮ ਐਸ ਆਉਂਦਾ ਹੈ ਤੁਹਾਡੀ ਲੋਟਰੀ ਨਿਕਲੀ ਹੈ, ਇੱਥੇ ਕਲਿੱਕ ਕਰੋ ਅਤੇ ਇਨਾਮ ਪਾਓ। ਇਹ ਵੀ ਇੱਕ ਬੜਾ ਵੱਡਾ ਧੋਖਾਧੜੀ ਦਾ ਕਾਰਨ ਹੈ। ਜਦੋਂ ਲਿੰਕ ਖੋਲ੍ਹਦੇ ਹਾਂ ਤਾਂ ਡਾਟਾ ਚੋਰੀ ਹੋ ਜਾਂਦਾ ਹੈ। ਸੋਸ਼ਲ ਮੀਡੀਆ ਹੈਕਿੰਗ ਅੱਜ ਕੱਲ੍ਹ ਬੜੀ ਆਮ ਹੁੰਦੀ ਜਾ ਰਹੀ ਹੈ। ਕਈ ਲੋਕਾਂ ਦੇ ਫੇਸਬੁੱਕ, ਇੰਸਟਾਗ੍ਰਾਮ ਜਾਂ ਵਟਸਐਪ ਖਾਤੇ ਹੈਕ ਹੋ ਜਾਂਦੇ ਨੇ। ਫਿਰ ਠੱਗ ਉਹਨਾਂ ਦੇ ਨਾਮ ਅਤੇ ਦੋਸਤਾਂ ਦੇ ਕੋਲੋਂ ਵੀ ਪੈਸੇ ਮੰਗਦੇ ਨੇ। ਕਈ ਵਾਰ ਠੱਗ ਤੁਹਾਨੂੰ ਤੁਹਾਡੇ ਕਈ ਰਿਸ਼ਤੇਦਾਰ, ਦੂਰ ਦਾ ਰਿਸ਼ਤੇਦਾਰ ਦੱਸ ਕੇ ਵੀ ਠੱਗਣ ਦੀ ਕੋਸ਼ਿਸ਼ ਕਰਦੇ ਨੇ। ਗੱਲਾਂ ਗੱਲਾਂ ਦੇ ਵਿੱਚ ਤੁਹਾਡੇ ਨਾਲ ਆਪਣੀ ਸਾਂਝ ਪਾਉਂਦੇ ਨੇ, ਤੁਹਾਨੂੰ ਅਹਿਸਾਸ ਕਰਾਉਂਦੇ ਨੇ ਕਿ ਉਹ ਤੁਹਾਡੇ ਸਕੇ ਨੇ, ਸੰਬੰਧੀ ਨੇ ਅਤੇ ਉਹਨਾਂ ਨੂੰ ਬੜੀ ਜ਼ਰੂਰਤ ਹੈ, ਅਤੇ ਤੁਸੀਂ ਭਾਵੁਕ ਹੋ ਕੇ ਵੀ ਆਪਣਾ ਨੁਕਸਾਨ ਕਰਾ ਲੈਂਦੇ ਹੋ। ਕਈ ਵਾਰ ਨਕਲੀ ਕੰਪਨੀਆਂ ਨੌਕਰੀ ਦੇ ਨਾਮ 'ਤੇ ਰਜਿਸਟ੍ਰੇਸ਼ਨ ਫੀਸ ਮੰਗਦੀਆਂ ਨੇ। ਲੋਕ ਨੌਕਰੀ ਦੀ ਉਮੀਦ ਵਿੱਚ ਪੈਸੇ ਭੇਜ ਦਿੰਦੇ ਨੇ ਅਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਧੋਖਾ ਸੀ। ਕਈ ਫੇਕ ਵੈਬਸਾਈਟਾਂ ਬਹੁਤ ਸਸਤੇ ਰੇਟਾਂ 'ਤੇ ਸਮਾਨ ਵੇਚਣ ਦਾ ਦਾਅਵਾ ਕਰਦੀਆਂ ਨੇ। ਪੈਸੇ ਭਰਨ ਤੋਂ ਬਾਅਦ ਨਾ ਸਮਾਨ ਆਉਂਦਾ ਹੈ ਅਤੇ ਨਾ ਹੀ ਕੋਈ ਜਵਾਬ ਮਿਲਦਾ ਹੈ। ਲੋਕ ਸਾਈਬਰ ਠੱਗੀ ਦਾ ਸ਼ਿਕਾਰ ਕਿਉਂ ਹੁੰਦੇ ਨੇ ਤਾਂ ਉਹਦਾ ਕਾਰਨ ਹੈ ਜਾਗਰੂਕਤਾ ਦੀ ਘਾਟ, ਜਲਦੀ ਵਿੱਚ ਫੈਸਲੇ ਲੈ ਲੈਣਾ, ਲਾਲਚ ਕਰਨਾ, ਡਰ ਜਾਣਾ ਅਤੇ ਹਰ ਲਿੰਕ 'ਤੇ ਭਰੋਸਾ ਕਰ ਲੈਣਾ। ਠੱਗ ਸਭ ਤੋਂ ਪਹਿਲਾਂ ਤੁਹਾਡੀ ਮਨੋਵਿਗਿਆਨ ਨੂੰ ਸਮਝਦੇ ਨੇ। ਉਹ ਇਹ ਸਮਝਦੇ ਨੇ ਕਿ ਤੁਸੀਂ ਘਬਰਾਹਟ ਦੇ ਵਿੱਚ ਕੋਈ ਗਲਤ ਫੈਸਲਾ ਲਓਗੇ ਜਾਂ ਫਿਰ ਤੁਸੀਂ ਲਾਲਚ ਦੇ ਵਿੱਚ ਆ ਜਾਓਗੇ।

ਇਹਨਾਂ ਗੱਲਾਂ ਦੇ ਉੱਤੇ ਸੋਚਣ ਦੀ ਬਹੁਤ ਜ਼ਰੂਰਤ ਹੈ। ਸਭ ਤੋਂ ਪਹਿਲਾਂ ਇਹ ਆਪਣੇ ਆਪ ਦੇ ਵਿੱਚ ਸਮਝੀਏ ਕਿ OTP ਕਦੇ ਵੀ ਅਸੀਂ ਕਿਸੇ ਨਾਲ ਸਾਂਝਾ ਨਾ ਕਰੀਏ, ਕਿਉਂਕਿ ਬੈਂਕ ਕਦੇ ਵੀ OTP ਜਾਂ ਪਿੰਨ ਨਹੀਂ ਮੰਗਦਾ। ਜੋ ਕੋਈ ਮੰਗੇ ਸਮਝ ਜਾਓ ਕਿ ਉਹ ਠੱਗ ਹੈ। ਆਪਣਾ ਪਾਸਵਰਡ ਆਸਾਨ ਨਾ ਰੱਖੋ, ਜਿਵੇਂ ਕਿ 1 2 3 4 5, ਇਸ ਤਰ੍ਹਾਂ ਦੇ ਪਾਸਵਰਡ ਨਾ ਰੱਖੋ। ਪਾਸਵਰਡ ਦੇ ਵਿੱਚ ਅੱਖਰ, ਨੰਬਰ ਜਾਂ ਫਿਰ ਕਈ ਸਿੰਬਲ ਦੀ ਵਰਤੋਂ ਕਰੋ। ਜੇ ਕੋਈ ਸ਼ੱਕੀ ਲਿੰਕ ਆਵੇ ਤਾਂ ਉਸਨੂੰ ਨਾ ਖੋਲ੍ਹੋ, ਪਹਿਲਾਂ ਚੈੱਕ ਕਰੋ ਅਤੇ ਭੇਜਣ ਵਾਲਾ ਕੌਣ ਹੈ ਇਸ ਬਾਰੇ ਵਿਚਾਰੋ। ਪਬਲਿਕ ਵਾਈਫਾਈ ਅਤੇ ਬੈਂਕਿੰਗ ਜਾਂ ਨਿੱਜੀ ਕੰਮ ਨਾ ਕਰੋ, ਹੈਕਰ ਤੁਹਾਡਾ ਡਾਟਾ ਚੋਰੀ ਕਰ ਸਕਦੇ ਨੇ। ਇਸ ਨਾਲ ਤੁਹਾਡੇ ਖਾਤੇ ਨੂੰ ਇੱਕ ਵਾਧੂ ਸੁਰੱਖਿਆ ਵੀ ਮਿਲਦੀ ਹੈ। ਸੋਸ਼ਲ ਮੀਡੀਆ 'ਤੇ ਘੱਟ ਨਿੱਜੀ ਜਾਣਕਾਰੀ ਪਾਓ। ਆਪਣਾ ਮੋਬਾਈਲ ਨੰਬਰ, ਪਤਾ ਜਾਂ ਬੈਂਕ ਜਾਣਕਾਰੀ ਔਨਲਾਈਨ ਸਾਂਝੀ ਨਾ ਕਰੋ। ਫੇਕ ਕਾਲਸ ਤੋਂ ਬਚੋ। ਜੇ ਕੋਈ ਕਹੇ ਮੈਂ ਬੈਂਕ ਤੋਂ ਬੋਲ ਰਿਹਾ ਹਾਂ, ਤੁਹਾਡਾ ਇਨਾਮ ਨਿਕਲਿਆ ਹੈ, ਜਾਂ ਪਹਿਲਾਂ ਜਾਂਚ ਕਰੋ। ਘਬਰਾਹਟ ਵਿੱਚ ਕੋਈ ਵੀ ਜਾਣਕਾਰੀ ਕਿਸੇ ਨੂੰ ਵੀ ਨਾ ਦਿਓ। ਜੇ ਤੁਹਾਡੇ ਨਾਲ ਸਾਈਬਰ ਧੋਖਾਧੜੀ ਹੋ ਜਾਵੇ ਤਾਂ ਤੁਰੰਤ ਆਪਣੇ ਬੈਂਕ ਨੂੰ ਜਾਣਕਾਰੀ ਦਿਓ। ਆਪਣਾ ਪਾਸਵਰਡ ਬਦਲੋ। ਸਾਈਬਰ ਕ੍ਰਾਈਮ ਹੈਲਪਲਾਈਨ 'ਤੇ ਕਾਲ ਕਰੋ। ਜਿੰਨੀ ਜਲਦੀ ਕਾਰਵਾਈ ਕਰੋਗੇ, ਉਨੀ ਹੀ ਪੈਸੇ ਤੁਹਾਨੂੰ ਛੇਤੀ ਮਿਲਣ ਦੀ ਸੰਭਾਵਨਾ ਵੀ ਵਧੇਗੀ। ਅੱਜ ਦੇ ਪੜ੍ਹੇ ਲਿਖੇ ਸਮੇਂ ਦੇ ਵਿੱਚ ਸਾਈਬਰ ਠੱਗੀ ਦਾ ਸ਼ਿਕਾਰ ਅਸੀਂ ਨਾ ਹੋਈਏ, ਹਮੇਸ਼ਾ ਸੁਚੇਤ ਰਹੀਏ, ਇਹ ਸਾਡੇ ਲਈ ਬੜਾ ਜ਼ਰੂਰੀ ਹੈ। ਸਾਵਧਾਨੀ ਵਿੱਚ ਹੀ ਸਭ ਤੋਂ ਵੱਡੀ ਸੁਰੱਖਿਆ ਹੁੰਦੀ ਹੈ। ਇਹੀ ਕਿਹਾ ਜਾ ਸਕਦਾ ਹੈ ਕਿ ਇੰਟਰਨੈੱਟ ਇੱਕ ਬਹੁਤ ਵਧੀਆ ਸਾਧਨ ਹੈ, ਪਰ ਇਸਦਾ ਸੁਰੱਖਿਅਤ ਇਸਤੇਮਾਲ ਕਰਨਾ ਵੀ ਸਾਡੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਅਸੀਂ ਜਾਗਰੂਕ ਰਹਾਂਗੇ, ਸੋਚ ਸਮਝ ਕੇ ਕਦਮ ਚੁੱਕਾਂਗੇ ਤਾਂ ਆਪਣੀ ਜਾਣਕਾਰੀ ਸੁਰੱਖਿਅਤ ਰੱਖਾਂਗੇ ਤਾਂ ਅਸੀਂ ਸਾਈਬਰ ਠੱਗੀ ਤੋਂ ਬਚ ਸਕਦੇ ਹਾਂ। ਇੱਕ ਕਲਿੱਕ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ, ਇਸ ਲਈ ਹੋਰ ਕਲਿੱਕ ਸੋਚ ਸਮਝ ਕੇ ਕਰੋ। ਬੜਾ ਜ਼ਰੂਰੀ ਹੈ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਸੋਚੀਏ, ਵਿਚਾਰੀਏ, ਆਪਣੇ ਆਸ ਪਾਸ ਵਾਲਿਆਂ ਨੂੰ ਵੀ ਦੱਸੀਏ, ਤਾਂ ਕਿ ਸਾਡੇ ਨਾਲ ਨਾਲ ਹੋਰ ਵੀ ਜਿਹੜੇ ਲੋਕ ਨੇ ਉਹ ਬਚ ਸਕਣ। ਗਿਆਨ ਵਧਣ ਦੇ ਨਾਲ ਹੀ ਵੱਧਦਾ ਹੈ, ਵੰਡਣ ਨਾਲ ਹੀ ਵੱਧਦਾ ਹੈ। ਸੋ ਜੋ ਤੁਹਾਡੇ ਕੋਲ ਜਾਣਕਾਰੀ ਹੈ ਉਹ ਦੂਜਿਆਂ ਨੂੰ ਜ਼ਰੂਰ ਦਿਓ। ਸਾਈਬਰ ਠੱਗੀ ਤੋਂ ਬਚੋ, ਇਹ ਸਾਡੀ ਸਭ ਤੋਂ ਵੱਡੀ ਜ਼ਰੂਰਤ ਹੈ। ਸਾਹਮਣੇ ਵੱਧਦੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਪ੍ਰੋਗਰਾਮ ਮਾਜੇ ਦੀ ਮਹਿਕ ਸੁਣਦੇ ਹਾਂ। ਇਸ ਪ੍ਰੋਗਰਾਮ ਦੇ ਵਿੱਚ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਪ੍ਰੋਗਰਾਮ ਮਾਝੇ ਦੀ ਮਹਿਕ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਮਾਝੇ ਦੀ ਉਸ ਸੁਰ ਦੀ, ਉਸ ਆਵਾਜ਼ ਦੀ, ਜਿਸ ਦੀ ਆਵਾਜ਼ ਦਾ ਜਾਦੂ ਸਿਰਫ ਪੰਜਾਬ ਤੱਕ ਹੀ ਨਹੀਂ ਬਲਕਿ ਬਾਲੀਵੁੱਡ ਦੇ ਵਿੱਚ ਵੀ ਛਾਇਆ। ਸੁਰ, ਸੰਗੀਤ ਅਤੇ ਸ਼ਬਦਾਂ ਦਾ ਜਾਦੂਗਰ ਸੁਖਵਿੰਦਰ। ਪੰਜਾਬ ਨੇ ਜਿੱਥੇ ਬਾਲੀਵੁੱਡ ਨੂੰ ਖੂਬਸੂਰਤ ਚਿਹਰੇ ਦਿੱਤੇ ਨੇ, ਉੱਥੇ ਬਹੁਤ ਸਾਰੀਆਂ ਕਸ਼ਿਸ਼ ਭਰਪੂਰ ਆਵਾਜ਼ਾਂ ਵੀ ਦਿੱਤੀਆਂ ਨੇ। ਇਹਨਾਂ ਦੇ ਵਿੱਚੋਂ ਦਮਦਾਰ ਅਤੇ ਸੁਰੀਲੀ ਆਵਾਜ਼ ਵਾਲਾ ਪੰਜਾਬੀ ਮੁੰਡਾ ਹੈ ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ ਦੇ ਲਈ ਕੋਈ ਰਸਮੀ ਜਿਹੀ ਭੂਮਿਕਾ ਬੰਨਣ ਦੀ ਜ਼ਰੂਰਤ ਵੀ ਨਹੀਂ ਹੈ। ਇਹ ਉਹੀ ਸੁਖਵਿੰਦਰ ਹੈ ਜੋ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਖੇ ਜੰਮਿਆ, ਖੇਡਿਆ ਅਤੇ ਵੱਡਾ ਹੋਇਆ। ਜਲੰਧਰ ਦੇ ਕਾਲਜਾਂ ਦੇ ਵਿੱਚ ਇਸਨੇ ਪੜ੍ਹਾਈ ਕੀਤੀ ਅਤੇ ਜਲੰਧਰ ਦੂਰਦਰਸ਼ਨ ਦੇ ਵਿਹੜਿਓਂ ਹੀ ਸੁਰਾਂ ਦਾ ਸਫ਼ਰ ਸ਼ੁਰੂ ਕੀਤਾ। ਸੁਖਵਿੰਦਰ ਨੇ ਆਪਣੀ ਪਹਿਲੀ ਪੰਜਾਬੀ ਐਲਬਮ ਮੁੰਡਾ ਸਾਊਥ ਹਾਲ ਦਾ, ਇਸਦੇ ਨਾਲ ਆਪਣੀ ਵਿਲੱਖਣ ਪਹਿਚਾਣ ਸਰੋਤਿਆਂ ਦੇ ਮਨਾਂ ਦੇ ਅੰਦਰ ਬਣਾ ਲਈ ਸੀ। ਦੂਰਦਰਸ਼ਨ ਦੇ ਵਿਹੜੇ ਜਨਮੇ ਉਸਨੇ ਕਈ ਗੀਤ, ਬੱਲੇ ਬੱਲੇ, ਸ਼ਾਵਾ ਸ਼ਾਵਾ, ਨਸ਼ੀਲੇ ਨੈਣ, ਰੱਬਾ ਵਾ ਤੇਰੀ ਰਾਤ ਮੁੱਕ ਗਈ, ਅੱਜ ਵੀ ਸੁਣੇ ਜਾਂਦੇ ਨੇ ਮੁੰਡਾ ਸਾਊਥ ਹਾਲ ਦਾ। ਇਸ ਮਗਰੋਂ ਸੁਖਵਿੰਦਰ ਨੇ ਤੇਰੀਆਂ ਬਰੰਗ ਚਿੱਠੀਆਂ, ਰੱਬ ਖੈਰ ਕਰੇ, ਰੂਪ ਦੇ ਪੈਣ ਲਿਸ਼ਕਾਰੇ, ਦਰਜਨ ਹੀ ਕਰੀ ਪੰਜਾਬੀ ਕੈਸਟਾਂ ਸੰਗੀਤ ਜਗਤ ਦੀਆਂ ਝੋਲੀ ਪਾਈਆਂ। ਫਿਲਮੀ ਕਰੀਅਰ ਦੀ ਸ਼ੁਰੂਆਤ ਸੁਖਵਿੰਦਰ ਨੇ ਦਿਲ ਸੇ ਫਿਲਮ ਦੇ ਹਿੱਟ ਗੀਤ ਛਈਆਂ ਛਈਆਂ ਵਿੱਚੋਂ ਕੀਤੀ ਸੀ। ਗੁਲਜ਼ਾਰ ਵਰਗੇ ਬਿਹਤਰੀਨ ਸ਼ਾਇਰ ਦੀ ਕਲਮ ਵਿੱਚ ਉਪਜਿਆ ਇਹ ਗੀਤ ਏ ਆਰ ਰਹਿਮਾਨ ਨੇ ਸੰਗੀਤਬੱਧ ਕੀਤਾ। ਇਹ ਗੀਤ ਅੱਜ ਵੀ ਸੁਖਵਿੰਦਰ ਦੀ ਸ਼ਨਾਖਤ ਦਾ ਚਿੰਨ੍ਹ ਹੈ। ਇਸ ਗੀਤ ਦੇ ਰਾਹੀਂ ਉਸਨੇ ਜਿੱਥੇ ਆਪਣੀ ਪ੍ਰਤਿਭਾ ਸਾਬਤ ਕੀਤੀ, ਉੱਥੇ ਹੀ ਸਮੁੱਚੀ ਮਾਇਆ ਨਗਰੀ ਉਸਦੀ ਆਵਾਜ਼ ਦੀ ਦੀਵਾਨੀ ਹੋ ਗਈ। ਉਦੋਂ ਤੋਂ ਹੁਣ ਤੱਕ ਸੁਖਵਿੰਦਰ ਨੇ ਸੈਂਕੜੇ ਫਿਲਮਾਂ ਦੇ ਵਿੱਚ ਗੀਤ ਗਾਏ, ਹਜ਼ਾਰਾਂ ਗੀਤ ਸੰਗੀਤ ਜਗਤ ਦੀ ਝੋਲੀ ਪਾਏ। ਉਸਦੀ ਸਭ ਤੋਂ ਵੱਡੀ ਖਾਸੀਅਤ ਰਹੀ ਕਿ ਉਸਨੇ ਲੰਮਾ ਸਮਾਂ ਸੰਗੀਤ ਸਾਧਨਾ ਨੂੰ ਦਿੱਤਾ। ਮੁੰਬਈ ਬੈਠਿਆਂ ਉਸਨੇ ਕਈ ਵਰੇ ਉਸਨੂੰ ਬੀਤ ਚੁੱਕੇ ਨੇ, ਪਰ ਗਾਇਆ ਉਸਨੇ ਬਹੁਤ ਥੋੜ੍ਹਾ, ਪਰ ਜਿੰਨਾ ਵੀ ਗਾਇਆ ਬਾ ਕਮਾਲ ਗਾਇਆ।

ਗੀਤ ਸੰਗੀਤ ਦੀ ਖਬਰ ਰੱਖਣ ਵਾਲਾ ਹਰ ਵਿਅਕਤੀ ਖਬਾਖੂਬੀ ਜਾਣਦਾ ਹੈ ਕਿ ਚੱਕ ਤੇ ਇੰਡੀਆ, ਜੈ ਹੋ, ਦਿਲ ਹਾਰਾ ਰੇ, ਫੈਸ਼ਨ ਕਾ ਜਲਵਾ, ਰਮਤਾ ਜੋਗੀ, ਦਬੰਗ ਇਹੋ ਜਿਹੇ ਗੀਤ ਨੇ ਜੋ ਸੁਖਵਿੰਦਰ ਸਿੰਘ ਨੇ ਗਾਏ ਨੇ। ਜਿੰਨਾ ਲੰਮਾ ਸੁਖਵਿੰਦਰ ਦਾ ਫਿਲਮੀ ਕਰੀਅਰ ਹੈ ਉਨਾ ਹੀ ਪੁਰਾਣਾ ਦਿਲ ਸੇ ਫਿਲਮ ਦਾ ਗੀਤ ਛਈਆਂ ਛਈਆਂ ਹੈ। ਬੇਸ਼ੱਕ ਗਾਉਣਾ ਸੁਖਵਿੰਦਰ ਦਾ ਕੀਤਾ ਹੈ, ਪਰ ਉਸਨੇ ਕਦੀ ਵੀ ਪੈਸੇ ਨੂੰ ਸਾਹਮਣੇ ਰੱਖ ਕੇ ਨਹੀਂ ਗਾਇਆ। ਉਹ ਥੋੜ੍ਹਾ ਪਰ ਬਿਹਤਰੀਨ ਗਾਉਣ ਵਾਲਾ ਗਾਇਕ ਹੈ। ਗਾਇਕ ਉਸਦੀ ਇਬਾਦਤ ਵਾਂਗ ਹੈ। ਉਹ ਆਖਦਾ ਹੈ ਕਿ ਵਧੀਆ ਗਾਉਣ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਿਲੋਂ ਗਾਓ। ਸੁਖਵਿੰਦਰ ਦੀ ਸ਼ਖਸੀਅਤ ਦੇ ਕਈ ਪੱਖ ਨੇ। ਉਹ ਇੱਕੋ ਵੇਲੇ ਗਾਇਕ ਵੀ ਨੇ, ਗੀਤਕਾਰ ਵੀ ਨੇ, ਸੰਗੀਤਕਾਰ ਵੀ ਨੇ ਅਤੇ ਅਦਾਕਾਰ ਵੀ ਨੇ। ਸੁਖਵਿੰਦਰ ਨੇ ਪੰਜਾਬੀ ਅਤੇ ਹਿੰਦੀ ਸਮੇਤ ਬਹੁਤ ਸਾਰੀਆਂ ਫਿਲਮਾਂ ਦਾ ਸੰਗੀਤ ਤਿਆਰ ਕੀਤਾ। ਉਸਨੇ ਕੁਝ ਪੰਜਾਬੀ

ਅਤੇ ਬਹੁਤ ਸਾਰੇ ਹਿੰਦੀ ਟੀਵੀ ਸੀਰੀਅਲਸ ਦੇ ਵਿੱਚ ਵੀ ਸੰਗੀਤ ਬਣਾਇਆ। ਕਈਆਂ ਦੇ ਗੀਤ ਲਿਖੇ, ਕਈਆਂ ਦੇ ਟਾਈਟਲ ਗੀਤ ਲਿਖੇ। ਸੁਖਵਿੰਦਰ ਨੇ ਜਿੱਥੇ ਹਿੰਦੀ ਫਿਲਮਾਂ ਨੂੰ ਆਪਣੀ ਸੁਫਿਆਨਾ ਆਵਾਜ਼ ਦੇ ਨਾਲ ਸ਼ਿੰਗਾਰਿਆ, ਉੱਥੇ ਹੀ ਉਹ ਪੰਜਾਬ ਅਤੇ ਪੰਜਾਬੀਅਤ ਦੇ ਪ੍ਰਤੀ ਵੀ ਪੂਰੀ ਤਰ੍ਹਾਂ ਸੁਹਿਰਦ ਹੈ। ਉਸਨੇ ਬਹੁਤ ਸਾਰੀਆਂ ਪਹਿਲੇ ਦੌਰ ਦੀਆਂ ਪੰਜਾਬੀ ਫਿਲਮਾਂ ਦੇ ਵਿੱਚ ਗਾਇਆ ਅਤੇ ਦੂਜੇ ਪੜਾਅ ਦੀਆਂ ਨਵੀਆਂ ਫਿਲਮਾਂ ਜਿਵੇਂ ਕਿ ਯਾਰਾਂ ਨਾਲ ਬਹਾਰਾਂ, ਪਿੰਡ ਦੀ ਕੁੜੀ, ਜੱਗ ਜਿਉਂਦਿਆਂ ਦੇ ਮੇਲੇ, ਕਬੱਡੀ ਇੱਕ ਮੁਹੱਬਤ, ਤੇਰਾ ਮੇਰਾ ਕੀ ਰਿਸ਼ਤਾ, ਇਹੋ ਜਿਹੀਆਂ ਦੇ ਵਿੱਚ ਵੀ ਉਸਨੇ ਗੀਤ ਗਾਏ ਨੇ। ਜੇਕਰ ਉਸਦੀ ਸ਼ਾਇਰੀ ਦੀ ਗੱਲ ਕਰੀਏ ਤਾਂ ਉਸਨੇ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇ ਵਿੱਚ ਗੀਤ ਲਿਖੇ। ਪੰਜਾਬੀ ਅਤੇ ਹਿੰਦੀ ਤੋਂ ਬਿਨਾਂ ਉਸਨੇ ਹਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਵੀ ਗੀਤ ਗਾਏ ਨੇ। ਉਹਨਾਂ ਨੇ ਇਨਸਾਈਡ ਮੈਨ, ਸਪੀਲਬਰਗ ਦੀ ਫਿਲਮ ਵੀ ਦੇ ਵੀ ਗੀਤ ਗਾਏ ਨੇ। ਉਸਨੇ ਕਈ ਰਾਸ਼ਟਰੀ ਅੰਤਰਰਾਸ਼ਟਰੀ ਅਤੇ ਉਸਨੇ ਫਿਲਮਫੇਅਰ ਪੁਰਸਕਾਰ ਹੁਣ ਪ੍ਰਾਪਤ ਕੀਤੇ ਨੇ। ਉਹਨਾਂ ਨੇ ਗਾਏ ਗੀਤ ਜੈ ਹੋ ਨੂੰ ਬੀਤੇ ਵਰ੍ਹਿਆਂ ਦੇ ਵਿੱਚ ਔਸਕਰ ਅਵਾਰਡ ਦੇ ਨਾਲ ਨਿਵਾਜਿਆ ਗਿਆ ਸੀ। ਉਸਨੂੰ ਗ੍ਰੈਮੀ ਵਰਗੇ ਪੁਰਸਕਾਰ ਵੀ ਪ੍ਰਾਪਤ ਹੋਏ ਨੇ। ਥੋੜ੍ਹੇ ਜਿਹੇ ਕੰਮ ਦੇ ਨਾਲ ਸੁਖਵਿੰਦਰ ਬਹੁਤ ਰੁੱਝਿਆ ਰਿਹਾ। ਉਹਨਾਂ ਦੇ ਹਰ ਸਾਹ ਸੰਗੀਤ ਨੂੰ ਸਮਰਪਿਤ ਹੈ।

ਸਾਮਿਨ ਹੁਣੇ ਤੁਸੀਂ ਸੁਣ ਰਹੇ ਸੀ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਇਹ ਗੀਤ। ਵੱਧਦੇ ਆਪਣੇ ਅਗਲੇ ਸਿਲਸਿਲੇ ਵੱਲ, ਸਾਡਾ ਅਗਲਾ ਸਿਲਸਿਲਾ ਸੁਗਮ ਸੰਗੀਤ। ਸੁਗਮ ਸੰਗੀਤ ਦੇ ਵਿੱਚ ਸਭ ਤੋਂ ਪਹਿਲਾਂ ਸੁਣਦੇ ਹਾਂ ਅਮਰ ਨੂਰੀ ਨੂੰ।

ਹਰਵਿੰਦਰ ਸਹਿਗਲ ਦੀ ਆਵਾਜ਼ ਦੇ ਵਿੱਚ ਸੁਗਮ ਸੰਗੀਤ ਪ੍ਰੋਗਰਾਮ 'ਚ ਤੁਸੀਂ ਇਹ ਗੀਤ ਸੁਣਿਆ। ਵਾਧੇ ਆਪਣੇ ਅਗਲੇ ਸਿਲਸਿਲੇ ਵੱਲ। ਸਾਡਾ ਅਗਲਾ ਸਿਲਸਿਲਾ ਤਮੰਨਾ। ਤਮੰਨਾ ਦੇ ਤਹਿਤ ਸਾਨੂੰ ਫਰਮਾਇਸ਼ ਭੇਜੀ ਹੈ ਇਕਬਾਲ ਸਿੰਘ ਹੁਣਾ ਨੇ ਪਿੰਡ ਹਠੂਰ ਤੋਂ। ਕਹਿੰਦੇ ਨੇ ਕਿ ਸ਼ਾਜ਼ੀਆ ਮਨਜ਼ੂਰ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ, ਅਤੇ ਲਓ ਜੀ ਸੁਣਦੇ ਇਹਨਾਂ ਦੀ ਤਮੰਨਾ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲੀਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8 ਕਰੋੜ 85 ਲੱਖ ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਉਹ ਬਈ ਬੈਠਕ ਵਾਲੇ ਉਹ ਬੈਠਕ ਚਾਹੀਓ
3: ਆਜੋ ਤੇਜਰ ਸਿੰਘ ਜੀ ਆਜੋ ਬੱਚਿਆਂ ਵਾਲੇ ਆਜੋ
4: ਜੈ ਹਿੰਦ ਜੀ ਰੁੜੀਆ ਰਾਮ ਜੀ
3: ਜੈ ਜੀ ਤੇਜਰ ਸਿੰਘ ਜੀ ਬੱਚਿਆਂ ਵਾਲੋ ਕੀ ਹਾਲ ਚਾਲ ਹੈ ਤੁਹਾਡਾ
4: ਹਾਲ ਚਾਲ ਬਹੁਤ ਵਧੀਆ ਬਦਲਦੇ ਮੌਸਮ 'ਚ ਹਾਲ ਚਾਲ ਵੈਸੇ ਬਦਲ ਜਾਣਾ ਚਾਹੀਦਾ ਪਰ ਬਦਲਦਾ ਨਹੀਂ ਰਹਿੰਦਾ ਉੱਦਾਂ ਦਾ ਹੀ
3: ਗੱਲ ਇਹ ਹੈ ਕਿ ਬੰਦਾ ਨਾ ਜਿੱਦਾਂ ਆਇਆ ਕਿ ਸਾਰੀਆਂ ਚੀਜ਼ਾਂ ਬਦਲਦੀਆਂ ਨੇ ਜਿੱਦਾਂ ਤੁਸੀਂ ਜ਼ਿਕਰ ਬੜਾ ਅਹਿਮ ਕੀਤਾ ਹੈ
4: ਜੀ
3: ਆਲਾ ਦੁਆਲਾ ਬਦਲਦਾ ਹੈ ਮੌਸਮ ਬਦਲਦੇ ਹੈ ਸਾਰੀਆਂ ਚੀਜ਼ਾਂ ਬਦਲਦੀਆਂ
4: ਜੀ
3: ਬਦਲਦਾ ਤਾਂ ਸਿਰਫ ਬੰਦਾ ਨਹੀਂ ਬਦਲਦਾ ਕਿਉਂਕਿ ਸੁਭਾਅ ਦੀ ਪ੍ਰਵਿਰਤੀ ਹੈ
4: ਹਾਂਜੀ ਹਾਂਜੀ
3: ਤੇ ਪ੍ਰਵਿਰਤੀ ਜਿੱਦਾਂ ਦੀ ਬਿਰਤੀ ਫਿਰ ਉਹਦਾ ਦੀ ਪ੍ਰਵਿਰਤੀ
4: ਬਿਲਕੁਲ ਬਿਲਕੁਲ
3: ਕਿਉਂਕਿ ਤੁਹਾਡਾ ਸੋਚਣ ਦਾ ਢੰਗ ਕੀ ਹੈ
4: ਜੀ
3: ਕਿਸ ਦਿਸ਼ਾ ਵੱਲ ਸੋਚਦੇ ਹੋ ਕਿਸ ਨਜ਼ਰੀਏ ਨਾਲ ਸੋਚਦੇ ਹੋ ਇਹ ਤਾਂ ਸਾਰੀਆਂ ਚੀਜ਼ਾਂ ਤੇਜਾ ਸਿੰਘ ਜੀ ਜਿਹੜਾ ਹੈ ਨਿਰਭਰ ਕਰਦੀਆਂ ਹੈ
4: ਬਿਲਕੁਲ
3: ਜੇ ਹੁਣ ਤੁਸੀਂ ਸੋਚ 'ਚ ਹੀ ਬਦਲਾਅ ਨਹੀਂ ਲਿਆਓਗੇ ਆਪਣੇ ਸੋਚਣ ਦੇ ਢੰਗ 'ਚ ਹੀ ਬਦਲਾਅ ਨਹੀਂ ਲਿਆਓਗੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਕਿੱਦਾਂ ਆਜੂਗਾ ਜਾਂ ਦੂਜਾ ਬਦਲਾਅ ਤੁਹਾਡੀ ਜ਼ਿੰਦਗੀ 'ਚ ਕਿੱਦਾਂ ਲੈ ਕੇ ਆਓਗੇ
4: ਬਿਲਕੁਲ ਬਿਲਕੁਲ ਦੇਖੋ ਆ ਜਿਹੜੀ ਤੁਸੀਂ ਗੱਲ ਆ ਬਹੁਤ ਅਹਿਮ ਗੱਲ ਕੀਤੀ ਆ ਬੰਦਾ ਹੈ ਕੀ ਆ ਸਾਰਿਆਂ ਦੇ ਵਿੱਚ ਉਹੀ ਅੱਖਾਂ ਉਹੀ ਹੱਥ ਉਹੀ ਕੰਨ ਉਹੀ ਨੱਕ ਸਭ ਕੁਛ ਉਹੀ ਤੁਰਿਆ ਫਿਰਦਾ ਫਰਕ ਕਿੱਥੇ ਹੈ ਸੋਚਦਾ ਤੁਹਾਡੀ ਸੋਚ ਜੋ ਹੈ ਉਹ ਤੁਹਾਡਾ ਜਿਹੜਾ ਮਤਲਬ ਜਿੱਦਾਂ ਜੋ ਇਨਸਾਨ ਤੁਹਾਨੂੰ ਅਲੱਗ ਬਣਾਉਂਦੀ ਹੈ ਮੇਰੇ ਤੋਂ ਮੇਰੀ ਸੋਚ ਮੈਨੂੰ ਤੁਹਾਤੋਂ ਅਲੱਗ ਬਣਾਉਂਦੀ ਹੈ ਸੋ ਇਹ ਸੋਚ ਹੀ ਹੈ ਜਿਹੜੀ ਬੰਦੇ ਦੇ ਵਿੱਚ ਅਲੱਗ ਹੁੰਦੀ ਹੈ ਬਾਕੀ ਤਾਂ ਸਾਰਾ ਕੁਛ ਉੱਦਾਂ ਦਾ ਹੀ ਹੁੰਦਾ
3: ਜੇ ਕਿਤੇ ਸੋਚ ਮਿਲ ਜੇ ਤੇ ਬੰਦਾ ਰੱਬ ਨੂੰ ਲੱਭ ਲੇ
4: ਮੈਂ ਕਹਿੰਦਾ
3: ਰੱਬ ਨੇ ਸਿਰਫ ਇੱਕੋ ਚੀਜ਼ ਇਹ 'ਚ ਅਲੱਗ ਪਾਈ ਹੈ ਵੀ ਇੱਕ ਦੂਜੇ ਦੀ ਦੂਜੇ ਨਾਲ ਸੋਚ ਨਹੀਂ ਮਿਲਣ
4: ਬਸ
3: ਤੁਸੀਂ ਦੇਖ ਲਓ ਵੀ ਦੁਨੀਆਂ ਦੇ ਵਿੱਚ ਤੇਜਾ ਸਿੰਘ ਜੀ ਕਿੰਨਾ ਦਿਲਚਸਪ ਵਿਸ਼ਾ ਹੈ
4: ਜੀ
3: ਵੀ ਦੁਨੀਆਂ ਦੇ ਵਿੱਚ ਆਪਾਂ ਅਰਬਾਂ ਖਰਬਾਂ ਦੀ ਗਿਣਤੀ ਦੇ ਵਿੱਚ ਦੁਨੀਆਂ ਹੈ ਤੇ ਤੁਸੀਂ ਦੇਖ ਲਓ ਵੀ ਇੱਕ ਬੰਦੇ ਦੀ ਸ਼ਕਲ ਮਿਲ ਜੂਗੀ ਸ਼ਕਲ ਬੜੀਆਂ ਮਿਲ ਜਾਂਦੀਆਂ ਇੱਕ ਦੂਜੇ
4: ਨਾਲ ਬਿਲਕੁਲ
3: ਬਹੁਤ ਸਾਰੀਆਂ ਚੀਜ਼ਾਂ ਮਿਲ ਪਰ ਬੰਦੇ ਦੀ ਸੋਚ ਇੱਕ ਦੂਜੇ ਨਾਲ ਨਹੀਂ ਮਿਲਦੀ
4: ਬੰਦਾ ਰੁੱਦਾ ਭਾਵੇਂ ਹਾਂ ਕਰੀ ਜਾਵੇ ਆਹ ਭਾਜੀ ਠੀਕ ਹੈ ਜੀ ਠੀਕ ਹੈ ਖਸਿਆਨੀ ਜੀ ਹੱਸੀ ਹੱਸੀ ਜਾਵੇ ਪਰ ਅੰਦਰੋਂ ਬੰਦਾ ਸੋਚਦਾ ਵੀ ਨਹੀਂ ਹੈ ਮੇਰੀ ਸੋਚ ਕੁਛ ਹੋਰ ਆ ਇਹ ਬੰਦਾ ਕੁਛ ਹੋਰ ਕਹੀ ਜਾਂਦਾ
3: ਹਾਂ ਤੇ ਉਹੀ ਹੈ ਵੀ ਸੋਚ ਜੇ ਕਿਤੇ ਸਾਡੀ ਬਦਲ ਜੇ
4: ਜੀ
3: ਤੇ ਸਿਤਾਰੇ ਵੀ ਬਦਲ ਜਾਂਦੇ ਨੇ ਸੋਚ ਕੋ ਬਦਲਦੇ ਸਿਤਾਰਾ ਬਦਲ ਜਾਊਗਾ ਨਜ਼ਰ ਕੋ ਬਦਲਦੇ ਨਜ਼ਾਰਾ ਬਦਲ ਜਾਊਗਾ ਸੋ ਗੱਲ ਅੱਜ ਬਹੁਤ ਜਿਹੜੀ ਤਾਤ ਲੋਕਾਂ ਦੀ ਇਹੋ ਹੀ ਹੈ ਤੁਹਾਨੂੰ ਲੋਕਾਂ ਦੇ ਏਦਾਂ ਮਿਲਣਗੇ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਜਦੋਂ ਆਪਾਂ ਯਾਰ ਉਹ ਕਹਿੰਦੇ ਯਾਰ ਜ਼ਿੰਦਗੀ 'ਚ ਕੋਈ ਬਦਲਾਅ ਨਹੀਂ ਹੈ
4: ਨਾ
3: ਹਨਾ ਤੇ ਉਹ ਬਦਲਾਅ ਲਿਆਉਣਾ ਕਿਹਨੇ ਹੈ ਵੀ ਉਹਦੀ ਸ਼ੁਰੂਆਤ ਕਿੱਥੋਂ ਹੋਣੀ ਹੈ
4: ਸਾਡੇ ਤੋਂ
3: ਸਾਡੀ ਸੋਚ ਨਾਲ
4: ਬਿਲਕੁਲ
3: ਹੁਣ ਅਸੀਂ ਇਹ ਹੈ ਵੀ ਜੇ ਸਿੱਧਾ ਚੱਲਣ ਦੀ ਬਜਾਏ ਪੁੱਠਾ ਚੱਲਣ ਲੱਗ ਜਾਈਏ ਤੇ ਬਦਲਾਅ ਨਹੀਂ ਨਾ ਆਉਣਾ ਜਾਂ ਸੱਜੇ ਵਿੱਚ ਜਾਣ ਦੀ ਬਜਾਏ ਖੱਬੇ ਨੂੰ ਜਾਣ ਲੱਗ ਜਾਈਏ ਫਿਰ ਵੀ ਬਦਲਾਅ ਨਹੀਂ ਆਉਣਾ
4: ਦੇਖੋ ਸੋਚ ਬਦਲਣ ਲਈ ਨਾ ਬਹੁਤ ਵੱਡੇ ਅਧਿਐਨ ਕਰਨੇ ਪੈਂਦੇ ਆ ਬਹੁਤ ਸਾਰੀਆਂ ਚੀਜ਼ਾਂ 'ਚੋਂ ਲੰਘਣਾ ਪੈਂਦਾ ਬਹੁਤ ਸਾਰੇ ਜ਼ਿੰਦਗੀ ਦੇ ਤਜ਼ਰਬੇ ਹਾਸਲ ਕਰਨੇ ਪੈਂਦੇ ਆ ਫਿਰ ਜਾ ਕੇ ਸੋਚ ਬਦਲਦੀ ਹੈ
3: ਤੇਜਾ ਸਿੰਘ ਜੀ ਸਾਰੀਆਂ ਗੱਲਾਂ ਤੋਂ ਪਾਰ ਵੀ ਸਭ ਤੋਂ ਪਹਿਲਾਂ ਸੋਚ ਬਦਲਣ ਦਾ ਤਰੀਕਾ ਇਹ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਜਿੱਤ ਲਿਆ ਮਤਲਬ ਇਹੀ ਹੈ ਕਿ ਆਪਣੇ ਆਪ 'ਤੇ ਤੁਸੀਂ ਕਾਬੂ ਕਰ ਲਿਆ ਤੁਹਾਡੇ ਤਾਂ ਘੋੜੇ ਆਪਣੇ ਹੱਥ 'ਚ ਨਹੀਂ ਆਉਂਦੇ ਤੁਸੀਂ ਦੁਨੀਆਂ ਨੂੰ ਕਾਬੂ ਕਰਨ ਨੂੰ ਫਿਰਦੇ ਹੋ ਤੁਸੀਂ ਆਪਣੇ ਆਪ ਦਾ ਆਪਣੇ ਕਾਬੂ 'ਚ ਹੈ ਨਹੀਂ
4: ਬੰਦਾ ਇੱਥੇ ਖੜਾ ਘੋੜੇ ਉਹਦੇ ਕਿਤੇ ਨੱਠੇ ਫਿਰਦੇ
3: ਤੁਸੀਂ ਇੱਥੋਂ ਤੱਕ ਦੇਖੋ ਵੀ ਜਿਹੜੀ ਚੀਜ਼ ਨੂੰ ਤੁਸੀਂ ਖਾਣਾ ਨਹੀਂ ਚਾਹੁੰਦੇ ਤੁਸੀਂ ਉਹ ਵੀ ਖਾਂਦੇ ਹੋ
4: ਬਿਲਕੁਲ
3: ਇੰਨਾ ਵੀ ਤੁਹਾਡਾ ਮਤਲਬ ਕੰਟਰੋਲ ਨਹੀਂ ਹੈ ਕਿ ਯਾਰ ਪਤਾ ਹੁੰਦਾ ਬੰਦੇ ਨੂੰ ਕਿ ਇਹ ਚੀਜ਼ ਮੈਨੂੰ ਪਚਦੀ ਨਹੀਂ ਜਾਂ ਇਹ ਚੀਜ਼ ਮੈਨੂੰ ਖਾਣ ਦਾ ਨੁਕਸਾਨ ਹੋਊਗਾ ਪਰ ਫਿਰ ਵੀ ਖਾਂਦੇ ਹਾਂ
4: ਬਸ
3: ਤੁਸੀਂ ਤਾਂ ਇੰਨੇ ਗੁਲਾਮ ਹੋਏ ਪਏ ਹੋ ਆਪਣੇ ਤੁਸੀਂ ਆਪਣੇ ਆਪ ਨਾਲ ਹੀ ਤੁਹਾਡਾ ਇੰਨਾ ਦੁਵੰਦ ਹੈ ਇੰਨਾ ਸੰਘਰਸ਼ ਹੈ ਕਿ ਚਾਹੁੰਦਿਆਂ ਹੋਇਆਂ ਵੀ ਅਸੀਂ ਆਪਣੇ ਆਪ ਦੇ ਉੱਤੇ ਤੇਜਾ ਸਿੰਘ ਜੀ ਕੋਈ ਜਿੱਤ ਨਹੀਂ ਹਾਸਲ ਕਰ ਸਕਦੇ ਆਪਣੇ ਆਪ ਦੇ ਮੈਦਾਨ ਦੇ ਵਿੱਚ ਹੀ ਅਸੀਂ ਇੱਕ ਦੂਜੇ ਨੂੰ ਹਾਰੀ ਜਾਂਦੇ
4: ਹਾਂ ਬਸ ਇਹ ਉਹ ਗੱਲ ਆ ਵੀ ਜਿੱਦਾਂ ਨਾ ਉਹ ਆਪਾਂ ਪਹਿਲਾਂ ਰੇਹੜੀਆਂ ਬਲਦ ਵਾਲੀਆਂ ਲੈ ਕੇ ਜਾਂਦੇ ਹੁੰਦੇ ਤੇ ਉਹ ਪਹੀ ਪੈ ਜਾਂਦੀ ਸੀ ਲੀਹ ਪੈ ਜਾਣੀ ਪਹੀ ਦੇ ਵਿੱਚ ਤੇ ਬੰਦਾ ਬਸ ਉਸ ਲੀਹ ਤੋਂ ਬਾਹਰ ਨਹੀਂ ਨਿਕਲਣ ਦੀ ਕੋਸ਼ਿਸ਼ ਕਰਦਾ ਵੀ ਭਾਈ ਥੋੜ੍ਹਾ ਆਪਣਾ ਗੱਡਾ ਇੱਧਰ ਰੱਖ ਲਵਾਂ ਤਾਂ ਕਿ ਥੋੜ੍ਹਾ ਜਿਹਾ ਤਾਂ ਮੈਨੂੰ ਆਰਾਮ ਕਿਸੇ ਹੋਰ ਪਾਸਿਓਂ ਮਿਲੇ ਅਸੀਂ ਉਸੇ ਸੋਚ ਨਾਲ ਹੀ ਜ਼ਿੰਦਗੀ ਨੂੰ ਦੇਖੀ ਜਾਂਦੇ ਹਾਂ
3: ਇਹ ਦੇਖੋ ਤੇਜਾ ਸਿੰਘ ਜੀ ਗੱਲ ਇਹੀ ਹੈ ਕਿ ਇਹਦੀ ਸ਼ੁਰੂਆਤ ਕਰਨ ਦਾ ਤਰੀਕਾ ਸਭ ਤੋਂ ਸੌਖਾ ਇਹ ਹੈ ਕਿ ਤੁਸੀਂ ਸੋਚਣਾ ਤਾਂ ਸ਼ੁਰੂ ਕਰੋ
4: ਹਾਂ ਬਿਲਕੁਲ
3: ਨਹੀਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਉਹ ਲੀਹੇ ਲਈ ਤੁਸੀਂ ਤੁਰੇ ਜਾਓਗੇ ਉਹ ਲੀਹ ਚੋਂ ਹਟ ਕੇ ਯਾਰ ਤੁਸੀਂ ਖੜ ਕੇ ਸੋਚਣਾ ਤਾਂ ਸ਼ੁਰੂ ਕਰੋ ਕਿ ਯਾਰ ਮੈਂ ਬਦਲਣਾ ਹੈ
4: ਬਿਲਕੁਲ ਸਹੀ ਗੱਲ ਆ
3: ਤੇ ਬਦਲਾਅ ਤੁਹਾਡੇ ਸਾਹਮਣੇ ਆਪਣੇ ਆਪ ਹੀ ਨਜ਼ਰ ਆਉਣਗੇ ਤੁਹਾਨੂੰ
4: ਨਾ ਇੱਦਾਂ ਕਿੱਦਾਂ ਆ ਜਾਣਗੇ ਅਸੀਂ ਤਾਂ ਦੂਜਿਆਂ ਦੀਆਂ ਗਲਤੀਆਂ ਕੱਢਣ ਨੂੰ ਟਾਈਮ ਲਾਈਦਾ ਸਾਨੂੰ ਦੂਜਾ ਬੰਦਾ ਗਲਤ ਦਿਸ ਜਾਂਦਾ ਆਪਾਂ ਨੂੰ ਆਪਾਂ ਕਦੇ ਗਲਤ ਨਹੀਂ ਦਿਸੇ
3: ਇਹ ਤਾਂ ਦੇਖੋ ਸਿਆਣੇ ਵੀ ਕਹਿੰਦੇ ਆ ਕਿ ਜਿੰਨਾ ਵਕਤ ਅਸੀਂ ਦੂਜਿਆਂ ਨੂੰ ਦਿੰਦੇ ਹਾਂ ਉਹਦਾ ਕੁਝ ਫੀਸਦ ਵਕਤ ਜੇ ਅਸੀਂ ਆਪਣੇ ਆਪ ਨੂੰ ਦੇਣਾ ਸ਼ੁਰੂ ਕਰ ਦਈਏ ਤੇ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੈ ਜਾਂ ਐਸੀਆਂ ਚਿੰਤਾਵਾਂ ਹੈ ਜਾਂ ਸਮੱਸਿਆਵਾਂ ਹੈ ਜਿਹੜੀਆਂ ਸੁੱਤੇ ਸਿੱਧ ਆਪਣੇ ਆਪ ਹੀ ਹੱਲ ਹੋ ਜਾਂਦੀਆਂ
4: ਬਿਲਕੁਲ ਹੋ ਜਾਂਦੀਆਂ
3: ਟਾਈਮ ਤਾਂ ਦਿੰਦੇ ਹੀ ਨਹੀਂ ਅਸੀਂ ਆਪਣੇ ਆਪ ਨੂੰ ਹੈ ਕਿ ਨਹੀਂ ਦੂਜਿਆਂ ਦੇ ਮਸਲੇ ਦੇ ਵਿੱਚ ਇੱਧਰ ਉੱਧਰ ਪਤਾ ਨਹੀਂ ਟੱਪੂ ਟੱਪੂ ਕਿੱਥੇ ਕਿੱਥੇ ਤੁਰਿਆ ਫਿਰਦਾ ਬੰਦਾ ਸੋ ਇਸ ਕਰਕੇ ਗੱਲ ਤਾਂ ਇਹੀ ਹੈ ਨਾ ਕਿ ਟਕਾ ਦੀ ਹੈ ਤੇਜਾ ਸਿੰਘ ਜੀ ਜੇ ਟਕਾ ਆ ਗਿਆ ਤੇ ਜ਼ਿੰਦਗੀ ਜਿਹੜੀ ਟਿਕ ਜਾਂਦੀ ਹੈ ਨਹੀਂ ਤਾਂ ਫਿਰ ਟਿਕ ਟਿਕ ਟਿਕ ਟਿਕ ਟਿਕ ਜਿਹੜੀ ਜ਼ਿੰਦਗੀ ਆ ਉਹ ਚੱਲਦੀ ਰਹੀ
4: ਘੜੀ ਦੀਆਂ ਸੂਈਆਂ ਕੋ ਨੱਠਾ ਹੀ ਫਿਰਦਾ ਬੰਦਾ ਉੱਥੇ ਹੀ
3: ਵਕਤ ਨੇ ਲੰਘ ਜਾਣਾ ਹੈ ਵਕਤ ਨੇ ਦੇਖੋ ਜਿੱਦਾਂ ਖੋਜ ਹੋਈ ਇੱਕ ਵੀ ਉੱਥੇ ਜਿਹੜੇ ਲੋਕ ਮਤਲਬ ਮੌਤ ਦੇ ਕੰਢੇ ਲਾ ਲਓ ਜਾਂ ਮਰਨ ਦੇ ਕੰਢੇ ਲਾ ਲਓ ਉਹਨਾਂ ਦੇ ਉੱਤੇ ਸਰਵੇਖਣ ਹੋਇਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਨੂੰ ਕਿਸ ਚੀਜ਼ ਦਾ ਪਛਤਾਵਾ ਕਿਸ ਚੀਜ਼ ਦਾ ਜ਼ਿੰਦਗੀ ਦੇ ਵਿੱਚ ਔਰ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਮਝੀ ਨੇ ਇਹੀ ਕਿਹਾ ਕਿ ਯਾਰ ਅਸੀਂ ਜ਼ਿੰਦਗੀ ਨੂੰ ਆਪਣੇ ਮੁਤਾਬਕ ਜੀ ਨਹੀਂ ਸਕੇ ਅਸੀਂ ਜ਼ਿੰਦਗੀ ਨੂੰ ਜਿੱਦਾਂ ਕਹਿੰਦੇ ਹਾਂ ਵੀ ਇੰਜੋਏ ਨਹੀਂ ਕਰ ਸਕੇ ਮਜ਼ਾ ਨਹੀਂ ਲੈ ਸਕੇ ਇਹ ਬਹੁਤ ਸਮਝੀ ਦਾ ਇਹੀ ਹੈ ਕਿ ਉੱਥੇ ਜਾ ਕੇ ਪਛੋਤਾਵਾ ਕਰਦਾ ਫਿਰ ਜਿੱਥੇ ਜਾ ਕੇ ਪਛੋਤਾਵਾ ਕਰਦਾ ਉੱਥੇ ਤਾਂ ਫਿਰ ਤੇਜਾ ਸਿੰਘ ਜੀ ਹੱਥ ਪਰੇ ਤਾਂ ਕੁਛ ਹੁੰਦਾ ਨਹੀਂ
4: ਇਹ ਬਸ ਉਹੀ ਆ ਵੀ ਜੂਲੇ ਥੱਲੇ ਧੌਣ ਦਿੱਤੀ ਆ ਤਾਂ ਖਿੱਚੀ ਚੱਲ ਇੱਦਾਂ ਚੱਲਦੀ ਦੁਨੀਆ
3: ਚੱਲਦੀ ਹੈ
4: ਜਦਕਿ ਕਹਿੰਦੇ ਆ ਵੀ ਆਪਣੇ ਆਪ ਨੂੰ ਖੋਜਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ
3: ਬਹੁਤ ਜ਼ਰੂਰੀ ਹੈ ਜੀ ਗੱਲ ਇਹੀ ਹੈ ਵੀ ਇਹੀ ਤਾਂ ਚੀਜ਼ ਹੈ ਇਹੀ ਸਮਝ ਸਾਡੀ ਆ ਨਹੀਂ ਰਹੀ ਕਿ ਅਸੀਂ ਦੂਜਿਆਂ ਦੇ ਨਾਲ ਹੀ ਰੇਸਾਂ ਦੇ ਵਿੱਚ ਸਾਰੀ ਜ਼ਿੰਦਗੀ ਆਪਣੀ ਵਿਅਰਥ ਕਰ ਦਿੰਦੇ ਹਾਂ ਜਦਕਿ ਜ਼ਿੰਦਗੀ ਤੁਹਾਡੀ ਅਰਥਹੀਣ ਹੋਣੀ ਚਾਹੀਦੀ ਹੈ ਵਿਅਰਥ ਨਹੀਂ ਉਹਨੂੰ ਕਰਨਾ ਚਾਹੀਦਾ ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ
4: ਜੀ।

0: ਹਾਂਜੀ ਤੇਜਾ ਸਿੰਘ ਜੀ ਬੱਚਿਆਂ ਵਾਲਿਓ, ਦੇਖੋ ਆਪਾਂ ਸਾਰੇ ਜਾਣਦੇ ਹਾਂ ਕਿ ਦੁੱਧ ਮਾਂ ਦਾ ਕਿੱਤਾ ਧੰਦਾ ਐਸਾ ਹੈ ਜਿਹਦੇ ਚ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਇਹ ਇੱਕ ਸੰਪੂਰਨ ਕਿੱਤਾ ਧੰਦਾ ਹੈ
1: ਜੀ।
0: ਦੁੱਧ ਦੇ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਜਿੱਦਾਂ ਕਹਿੰਦੇ ਹਾਂ ਕਿ ਉਦਯੋਗ ਇੰਡਸਟਰੀ ਹੈ। ਹੁਣ ਆਪਾਂ ਦੁੱਧ ਦੀ ਪੈਦਾਵਾਰ ਕੀਤੀ, ਆਮ ਤੌਰ 'ਤੇ ਜਿਹੜਾ ਘਰਾਂ ਦੇ ਵਿੱਚ ਆਪਾਂ ਕਰਦੇ ਹਾਂ ਵੀ ਦੁੱਧ ਤੂੰ ਦਹੀਂ ਜਮਾ ਲਿਆ,
1: ਬਿਲਕੁਲ
0: ਹੈ ਨਾ, ਮੱਖਣ ਬਣਾ ਲਿਆ, ਘਿਓ ਬਣਾ ਲਿਆ, ਲੱਸੀ ਬਣਾ ਲਈ, ਇਹ ਤਾਂ ਸਾਡੇ ਉਤਪਾਦ ਨਿੱਤਦੇ ਨੇ
1: ਜਿਹੜੇ ਘਰ ਲੱਸੀ ਦਾ ਡੋਲੂ ਕਰਕੇ ਉੱਦੇ ਵੰਡਦੇ ਦੀ ਅੱਧੇ ਪਿੰਡ ਨੂੰ।
0: ਸੋ ਇਸ ਕਰਕੇ ਬੜੀ ਮਤਲਬ ਗੁਣਵੱਤਾ ਭਰਪੂਰ ਚੀਜ਼ ਹੈ, ਪਰ ਇਹਦੇ 'ਚੋਂ ਜੇ ਆਪਾਂ ਇਹਦੀ ਗੁਣਵੱਤਾ ਨੂੰ ਪਛਾਣ ਕੇ ਅਤੇ ਗੁਣਵੱਤਾ ਭਰਪੂਰ ਹੀ ਉਤਪਾਦ ਜਿਹੜੇ ਤਿਆਰ ਕਰੀਏ
1: ਜੀ,
0: ਅਤੇ ਫਿਰ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
1: ਬਿਲਕੁਲ।
0: ਸੋ ਗੁਣਵੱਤਾ ਭਰਪੂਰ ਦੁੱਧ ਉਤਪਾਦਨ ਦੇ ਬਾਬਤ ਡਾਕਟਰ ਰੇਖਾ ਹੋਰਾਂ ਕੋਲ ਜਾਣਕਾਰੀਆਂ ਸਾਂਝੀਆਂ ਕੀਤੀਆਂ, ਆਪਾਂ ਸਾਂਝੀਆਂ ਕਰਦੇ ਹਾਂ।
1: ਜ਼ਰੂਰ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਰੇਖਾ ਚਾਵਲਾ ਹੈ। ਮੈਂ ਕਾਲਜ ਆਫ ਫੂਡ ਸਾਇੰਸ ਅਤੇ ਟੈਕਨੋਲੋਜੀ ਵਿੱਚ ਐਜ਼ ਏ ਐਸੋਸੀਏਟ ਪ੍ਰੋਫੈਸਰ ਕੰਮ ਕਰ ਰਹੀ ਹਾਂ, ਜਿਹੜਾ ਗੁਰੂ ਅੰਗਦ ਦੇ ਵੈਟਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਵਿਖੇ ਪੈਂਦਾ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਗੁਣਵੱਤਾ ਭਰਪੂਰ ਦੁੱਧ ਉਤਪਾਦ ਅਤੇ ਉਸਦੇ ਮੰਡੀਕਰਨ ਬਾਰੇ। ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਦਿਮਾਗ 'ਚ ਕੁਸ਼ਚਨ ਆਉਂਦਾ ਹੈ, ਇੱਕ ਸਵਾਲ ਆਉਂਦਾ ਹੈ ਕਿ ਦੁੱਧ ਦੀ ਗੁਣਵੱਤਾ ਤੋਂ ਭਾਵ ਕੀ ਹੈ, ਇਸ ਤੋਂ ਕੀ ਮਤਲਬ ਹੈ। ਅਤੇ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ ਦੁੱਧ ਦੀ ਗੁਣਵੱਤਾ, ਜਿਸ ਨੂੰ ਆਮ ਤੌਰ 'ਤੇ ਵੈਲਿਊ ਐਡੀਸ਼ਨ ਵੀ ਕਿਹਾ ਜਾਂਦਾ ਹੈ, ਇਹ ਦੋ ਵੱਖਰੇ ਵੱਖਰੇ ਸ਼ਬਦਾਂ ਤੋਂ ਬਣਿਆ ਹੋਇਆ ਹੈ, ਵੈਲਿਊ ਅਤੇ ਐਡੀਸ਼ਨ। ਜੇਕਰ ਅਸੀਂ ਇਹਦੇ ਵਿੱਚ ਮੁੱਢਲੇ ਤੌਰ 'ਤੇ ਇਹਨੂੰ ਦੇਖੀਏ ਤਾਂ ਵੈਲਿਊ ਮੀਨਸ ਮੁੱਲ ਅਤੇ ਐਡੀਸ਼ਨ ਮੀਨਸ ਵਾਧਾ। ਇਟ ਮੀਨਸ ਕਿ ਜੇ ਅਸੀਂ ਦੁੱਧ ਨੂੰ ਕੁਛ ਕੱਚੇ ਦੁੱਧ ਨੂੰ ਪ੍ਰੋਸੈਸ ਕਰਕੇ ਇਸ ਵਿੱਚ ਕੋਈ ਪੈਕੇਜਿੰਗ ਤਕਨੀਕਾਂ ਲਗਾ ਕੇ ਜਾਂ ਕੋਈ ਨਵੀਨਤਮ ਤਕਨੀਕਾਂ ਲਗਾ ਕੇ ਇਸ ਦੇ ਮੁੱਲ ਵਿੱਚ ਵਾਧਾ ਕਰ ਸਕੀਏ ਤਾਂ ਉਸ ਵਾਲੇ ਪਦਾਰਥ ਨੂੰ ਗੁਣਵੱਤਾ ਭਰਪੂਰ ਉਤਪਾਦ ਕਿਹਾ ਜਾ ਸਕਦਾ ਹੈ। ਐਗਜ਼ਾਮਪਲ ਦੇ ਤੌਰ 'ਤੇ ਮੈਂ ਆਪਣੇ ਸਰੋਤਿਆਂ ਨੂੰ ਸਮਝਾਉਣਾ ਚਾਹਾਂਗੀ ਕਿ ਜਦੋਂ ਅਸੀਂ ਕੋਈ ਦੁੱਧ ਕੱਚੇ ਦੁੱਧ ਤੋਂ ਕੋਈ ਉਤਪਾਦ ਬਣਾਉਂਦੇ ਹਾਂ, ਜੇਕਰ ਅਸੀਂ ਦੁੱਧ ਤੋਂ ਕੋਈ ਖੋਆ

ਨੇਹਾ ਜਾਂ ਖੋਏ ਤੋਂ ਅੱਗੇ ਮਿਲਕ ਕੇਕ ਜਾਂ ਬਰਫੀ ਇਸ ਤਰ੍ਹਾਂ ਦੇ ਉਤਪਾਦ ਬਣਾ ਲੈਂਦੇ ਹਾਂ ਜਾਂ ਫਿਰ ਪਨੀਰ ਬਣਾ ਲੈਂਦੇ ਹਾਂ। ਕੱਚੇ ਦੁੱਧ ਤੋਂ ਇਹੋ ਜਿਹੇ ਪ੍ਰੋਡਕਟ ਦਾ ਇਹੋ ਜਿਹੇ ਉਤਪਾਦਾਂ ਜਿਹੜਾ ਰੇਟ ਹੈ ਜਿਹੜਾ ਮੁੱਲ ਹੈ ਉਹ ਇੱਕਦਮ ਹੀ ਸ਼ੂਟ ਕਰ ਜਾਂਦਾ ਇੱਕਦਮ ਹੀ ਵੱਧ ਜਾਂਦਾ ਹੈ। ਇਸ ਨੂੰ ਹੀ ਇੱਕ ਮੁੱਢਲੇ ਤੌਰ ਤੇ ਵੈਲਿਊ ਐਡੀਸ਼ਨ ਜਾਂ ਦੁੱਧ ਦੀ ਗੁਣਵੱਤਾ ਕਿਹਾ ਜਾਂਦਾ ਹੈ। ਜੇਕਰ ਅਸੀਂ ਇਸ ਤੋਂ ਅੱਗੇ ਵਧੀਏ ਤਾਂ ਸਾਡੇ ਕੋਲ ਦੂਜਾ ਜਿਹੜਾ ਦਿਮਾਗ ਚ ਕੁਐਸਚਨ ਆਉਂਦਾ ਉਹ ਹਮੇਸ਼ਾ ਇਹੀ ਹੁੰਦਾ ਕਿ ਕਿਹੜੀਆਂ ਕਿਹੜੀਆਂ ਤਕਨੀਕਾਂ ਰਾਹੀਂ ਦੁੱਧ ਦੀ ਗੁਣਵੱਤਾ ਨੂੰ ਵਧਾਇਆ ਜਾ ਸਕਦਾ ਹੈ। ਤੇ ਜੇ ਅਸੀਂ ਇਹਦੇ ਉੱਪਰ ਥੋੜੀ ਜਿਹੀ ਰੋਸ਼ਨੀ ਪਾਈਏ ਤਾਂ ਸਾਡੇ ਕੋਲ ਮੁੱਢਲੀਆਂ ਤਿੰਨ ਤਕਨੀਕਾਂ ਨੇ ਜਿਸ ਵਿੱਚ ਸਭ ਤੋਂ ਪਹਿਲਾਂ ਆ ਜਾਂਦੀ ਹੈ ਪੈਸਚਰਾਈਜੇਸ਼ਨ। ਪੈਸਚਰਾਈਜੇਸ਼ਨ ਦਾ ਜਿਹੜਾ ਟੀਚਾ ਹੈ ਜਿਹੜਾ ਉਦੇਸ਼ ਹੈ ਉਹ ਕਹਿੰਦਾ ਹੈ ਕਿ ਜਿਹੜੇ ਦੁੱਧ ਦੇ ਬੈਕਟੀਰੀਆ ਨੇ ਜਿਹੜੇ ਹਾਨੀਕਾਰਕ ਬੈਕਟੀਰੀਆ ਨੇ ਉਹਨਾਂ ਨੂੰ ਤਾਪ ਰਾਹੀਂ ਮਾਰ ਦਿੱਤਾ ਜਾਵੇ। ਹੁਣ ਅਸੀਂ ਇਹ ਵੀ ਦੇਖਣਾ ਹੈ ਕਿ ਜਦੋਂ ਅਸੀਂ ਤਾਪਮਾਨ ਦਾ ਪ੍ਰਯੋਗ ਕਰਦੇ ਹਾਂ ਤਾਂ ਦੁੱਧ ਦੀ ਪੌਸ਼ਟਿਕਤਾ ਵੀ ਨਸ਼ਟ ਨਹੀਂ ਹੋਣੀ ਚਾਹੀਦੀ ਅਤੇ ਨਾਲ ਹੀ ਨਾਲ ਇਹਦੀ ਜਿਹੜੀ ਸ਼ੈਲਫ ਲਾਈਫ ਹੈ ਜਿਹੜੀ ਇਸ ਦੀ ਬੁਨਿਆਦ ਹੈ ਉਹ ਵੀ ਵੱਧ ਜਾਣੀ ਚਾਹੀਦੀ ਹੈ। ਇਸੇ ਕਰਕੇ ਪੈਸਚਰਾਈਜੇਸ਼ਨ ਵਿੱਚ ਅਸੀਂ ਜਿਹੜਾ ਤਾਪਮਾਨ ਵਰਤਦੇ ਹਾਂ ਉਹ ਹੁੰਦਾ ਹੈ 71°C। 71°C ਵਿੱਚ ਦੁੱਧ ਨੂੰ ਗਰਮ ਕਰਨ ਨਾਲ ਇਸ ਦੇ ਵਿੱਚ ਜਿਹੜੇ ਪਏ ਹੋਏ ਹਾਨੀਕਾਰਕ ਬੈਕਟੀਰੀਆ ਹੁੰਦੇ ਹੈ ਉਹ ਮਰ ਜਾਂਦੇ ਹਨ, ਬਟ ਇਸ ਦੇ ਨਾਲ ਨਾਲ ਇਸਦੀ ਜਿਹੜੀ ਪੌਸ਼ਟਿਕਤਾ ਹੈ ਉਹ ਹਮੇਸ਼ਾ ਬਰਕਰਾਰ ਰਹਿੰਦੀ ਹੈ। ਪਰ ਇਸਦਾ ਜਿਹੜਾ ਸ਼ੈਲਫ ਲਾਈਫ ਉੱਪਰ ਅਸਰ ਪੈਂਦਾ ਉਹ ਇਹ ਹੁੰਦਾ ਹੈ ਕਿ ਦੁੱਧ ਦੀ ਬੁਨਿਆਦ ਸਿਰਫ 3 ਤੋਂ 4 ਦਿਨ ਹੀ ਵੱਧ ਸਕਦੀ ਹੈ, 5ਵੇਂ 4ਵੇਂ ਦਿਨ ਕਿਤੇ ਨਾ ਕਿਤੇ ਜਾ ਕੇ ਦੁੱਧ ਜਿਹੜਾ ਹੈ ਖਰਾਬ ਹੋਣਾ ਸ਼ੁਰੂ ਹੋ ਸਕਦਾ ਹੈ। ਜੇਕਰ ਅਸੀਂ ਦੁੱਧ ਦੀ ਬੁਨਿਆਦ ਨੂੰ ਹੋਰ ਵਧਾਉਣਾ ਚਾਹੀਏ ਤਾਂ ਇਸ ਤੋਂ ਬਾਅਦ ਸਾਡੇ ਕੋਲ ਦੂਜੀ ਤਕਨੀਕ ਆ ਜਾਂਦੀ ਹੈ ਜਿਸ ਨੂੰ ਅਸੀਂ ਸਟਰਲਾਈਜੇਸ਼ਨ ਕਹਿੰਦੇ ਹਾਂ। ਸਟਰਲਾਈਜੇਸ਼ਨ ਵਿੱਚ ਦੁੱਧ ਨੂੰ ਜਿਹੜਾ ਅਸੀਂ ਤਾਪਮਾਨ ਦਿੰਦੇ ਹਾਂ ਥੋੜ੍ਹਾ ਜਿਹਾ ਵੱਧ ਜਾਂਦਾ ਹੈ 121°C ਤੇ 15 ਮਿੰਟਾਂ ਲਈ ਦੁੱਧ ਨੂੰ ਜੇ ਗਰਮ ਕੀਤਾ ਜਾਵੇ ਤਾਂ ਉਸ ਅਜਿਹੇ ਦੁੱਧ ਨੂੰ ਸਟਰਲਾਈਜ਼ ਦੁੱਧ ਕਿਹਾ ਜਾਂਦਾ ਹੈ। ਇਹੋ ਜਿਹਾ ਦੁੱਧ ਰੂਮ ਟੈਂਪਰੇਚਰ ਵਿੱਚ ਕਮਰੇ ਦੇ ਤਾਪਮਾਨ 'ਤੇ ਰੱਖਿਆ ਜਾਂਦਾ ਹੈ, ਇਸ ਨੂੰ ਕੋਈ ਫਰਿੱਜ ਦੀ ਲੋੜ ਨਹੀਂ ਪੈਂਦੀ ਅਤੇ ਘੱਟੋ ਘੱਟ ਇਹੋ ਜਿਹਾ ਦੁੱਧ 3 ਮਹੀਨਿਆਂ ਤੱਕ ਬਿਨਾਂ ਕਿਸੇ ਖਰਾਬ ਹੋਣ ਦੇ ਡਰ ਤੋਂ ਰੱਖਿਆ ਜਾ ਸਕਦਾ ਹੈ। ਬਹੁਤ ਸਾਰੇ ਫਲੇਵਰਡ ਮਿਲਕ ਜਾਂ ਹੋਰ ਤਰ੍ਹਾਂ ਦੀ ਜਿਹੜੇ ਸਾਡੇ ਪ੍ਰੋਡਕਟ ਨੇ ਸਟਰਲਾਈਜ਼ਡ ਮਿਲਕ ਦੇ ਨਾਮ ਤੋਂ ਬਾਜ਼ਾਰ ਵਿੱਚ ਪ੍ਰਚਲਿਤ ਵੀ ਹਨ। ਇਸ ਤੋਂ ਬਾਅਦ ਤੀਜੀ ਜਿਹੜੀ ਤਕਨੀਕ ਸਾਡੇ ਕੋਲ ਆ ਜਾਂਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਅਲਟਰਾ ਹਾਈ ਟੈਂਪਰੇਚਰ। ਅਲਟਰਾ ਹਾਈ ਟੈਂਪਰੇਚਰ ਵਿੱਚ ਕਿਤੇ ਨਾ ਕਿਤੇ ਸਾਡਾ ਜਿਹੜੀ ਪੌਸ਼ਟਿਕਤਾ ਹੈ ਉਸ ਦੇ ਉੱਪਰ ਕੁਐਸਚਨ ਮਾਰਕ ਆ ਜਾਂਦਾ ਹੈ। ਉਹਦੇ ਉੱਪਰ ਅਸੀਂ ਦੇਖੀਏ ਤਾਂ ਕਿਤੇ ਨਾ ਕਿਤੇ ਪੌਸ਼ਟਿਕਤਾ ਜਿਹੜੀ ਹੈ ਥੋੜ੍ਹੀ ਕੁ ਅਸੀਂ ਜੇ ਦੇਖੀਏ ਤਾਂ ਉਹਦੇ 'ਚ ਨਸ਼ਟ ਹੋ ਜਾਂਦੀ ਹੈ, ਬਟ ਇਹਦੇ ਨਾਲ ਜਿਹੜਾ ਹਾਨੀਕਾਰਕ ਬੈਕਟੀਰੀਆ ਹੈ ਉਹ ਪੂਰਾ ਦਾ ਪੂਰਾ ਹੀ ਖਤਮ ਹੋ ਜਾਂਦਾ ਹੈ। ਤਾਂ ਐਜ਼ ਏ ਕੰਜ਼ਿਊਮਰ ਐਜ਼ ਏ ਕਸਟਮਰ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਦੁੱਧ ਨੂੰ ਕਿੰਨੇ ਲੰਮੇ ਸਮੇਂ ਤੱਕ ਰੱਖਣਾ ਹੈ, ਕੀ ਪੈਸਚਰਾਈਜੇਸ਼ਨ ਸਾਡਾ ਕੰਮ ਸਾਰ ਸਕਦਾ ਹੈ ਜਾਂ ਉਹਦੇ ਲਈ ਸਾਨੂੰ ਅੱਗੇ ਹੋਰ ਵਧਣਾ ਪਏਗਾ, ਸਟਰਲਾਈਜੇਸ਼ਨ ਲੈਣੀ ਪਏਗੀ ਜਾਂ ਫਿਰ ਅਲਟਰਾ ਹਾਈ ਟੈਂਪਰੇਚਰ ਦਾ ਵਰਤੋਂ ਕਰਨੀ ਪਏਗੀ। ਇਸ ਤੋਂ ਅੱਗੇ ਜੇ ਅਸੀਂ ਗੱਲ ਕਰੀਏ ਤਾਂ ਸਾਨੂੰ ਕਈ ਵਾਰੀ ਜਿਹੜੇ ਆਮ ਕੁਐਸਚਨ ਮੇਰੇ ਤੋਂ ਪੁੱਛੇ ਜਾਂਦੇ ਹਨ ਕਿ ਕਿਹੜੀ ਕਿਹੜੀ ਜਿਹੜੀ ਕਲਾਸੀਫਿਕੇਸ਼ਨ ਹੈ, ਕਿਹੜੇ ਕਿਹੜੇ ਜਿਹੜੇ ਅਲੱਗ ਅਲੱਗ ਪਦਾਰਥ ਨੇ ਜਿਨ੍ਹਾਂ ਨੂੰ ਅਸੀਂ ਅਲੱਗ ਅਲੱਗ ਭਾਗਾਂ ਵਿੱਚ ਵੰਡ ਸਕਦੇ ਹਾਂ। ਤਾਂ ਐਜ਼ ਅ ਡੇਲੀ ਟੈਕਨੋਲੋਜਿਸਟ ਮੇਰਾ ਹਮੇਸ਼ਾ ਹੀ ਆਂਸਰ ਹੁੰਦਾ ਹੈ ਕਿ ਪਹਿਲਾਂ ਜੇਕਰ ਅਸੀਂ ਸਮਝੀਏ ਕਿ ਦੁੱਧ ਨੂੰ ਕਿਹੜੇ ਕਿਹੜੇ ਕਲਾਸੀਫਿਕੇਸ਼ਨ ਰਾਹੀਂ ਅਸੀਂ ਸਮਝਾ ਸਕਦੇ ਹਾਂ, ਸਭ ਤੋਂ ਪਹਿਲੀ ਜਿਹੜੀ ਕੈਟਾਗਰੀ ਆ ਜਾਂਦੀ ਹੈ, ਜਿਹੜੀ ਸ਼੍ਰੇਣੀ ਆ ਜਾਂਦੀ ਹੈ, ਉਹ ਸਾਡੇ ਕੋਲ ਹੁੰਦੀ ਹੈ ਜੀ ਹੀਟ ਡੈਸੀਕੇਟਡ ਪ੍ਰੋਡਕਟ। ਹੀਟ ਡੈਸੀਕੇਟਡ ਨੂੰ ਤੁਸੀਂ ਸਿੰਪਲ ਸ਼ਬਦਾਂ 'ਚ ਕਾੜ ਕੇ ਬਣਾਏ ਗਏ ਦੁੱਧ ਉਤਪਾਦ ਤੋਂ ਵੀ ਸਮਝ ਸਕਦੇ ਹੋ। ਕਾੜ ਕੇ ਬਣਾਏ ਜਾਣ ਵਾਲੇ ਮੀਨਸ ਕਿ ਜਿਹਦੇ 'ਚ ਜਿਹੜਾ ਦੁੱਧ ਦਾ ਐਕਸਟਰਾ ਪਾਣੀ ਹੈ, ਜਿਹੜਾ ਦੁੱਧ ਦਾ ਐਕਸਟਰਾ ਮੋਇਸਚਰ ਹੈ, ਉਹਨੂੰ ਕਿਵੇਂ ਅਸੀਂ ਕੱਢ ਸਕਦੇ ਹਾਂ। ਇਹਨੂੰ ਕੱਢਣ ਦੇ ਨਾਲ ਜਿਹੜਾ ਦੁੱਧ ਹੈ ਐਂਡ 'ਚ ਤੁਸੀਂ ਦੇਖੋਗੇ ਖੋਆ ਬਣ ਜਾਂਦਾ ਹੈ। ਖੋਏ ਤੋਂ ਅੱਗੇ ਬਹੁਤ ਸਾਰੇ ਉਤਪਾਦ ਜਿਵੇਂ ਕਿ ਮਿਲਕੇਕ, ਬਰਫੀ ਇਤਿਆਦਿ ਬਣਾਏ ਜਾ ਸਕਦੇ ਹਨ। ਇਹ ਖੋਆ ਬਣਾਉਣ ਤੋਂ ਬਾਅਦ ਜਿਹੜਾ ਸਾਡਾ ਪ੍ਰੋਡਕਟ ਹੈ, ਦੁੱਧ ਦੀ ਜਿਹੜੀ ਸ਼ੈਲਫ ਲਾਈਫ ਹੈ ਆਟੋਮੈਟਿਕਲੀ ਕੁਛ ਮਹੀਨਿਆਂ ਤੱਕ ਵੱਧ ਜਾਂਦੀ ਹੈ। ਜੇਕਰ ਅਸੀਂ ਫਰੋਜ਼ਨ ਟੈਂਪਰੇਚਰ 'ਤੇ ਰੱਖੀਏ, ਫਰੀਜ਼ਰ ਦੇ ਵਿੱਚ ਰੱਖੀਏ, ਤਾਂ ਖੋਆ ਆਰਾਮ ਨਾਲ 3 ਤੋਂ 4 ਮਹੀਨੇ ਕੱਢ ਜਾਂਦਾ ਹੈ। ਦੂਜੀ ਸਾਡੀ ਜਿਹੜੀ ਸ਼੍ਰੇਣੀ ਆ ਜਾਂਦੀ ਹੈ, ਜਿਹੜੀ ਕਲਾਸੀਫਿਕੇਸ਼ਨ ਕ੍ਰਾਈਟੀਰੀਆ ਆ ਜਾਂਦਾ ਹੈ, ਉਹ ਸਾਡਾ ਆਉਂਦਾ ਹੈ ਹੀਟ ਐਂਡ ਐਸਿਡ ਕੋਐਗੂਲੇਟਡ ਪ੍ਰੋਡਕਟ, ਤਾਪ ਅਤੇ ਐਸਿਡ ਰਾਹੀਂ ਬਣਾਏ ਗਏ ਉਤਪਾਦ। ਇਹਨਾਂ ਵਿੱਚ ਸਭ ਤੋਂ ਜਿਹੜਾ ਢੁੱਕਵਾਂ ਐਗਜ਼ਾਮਪਲ ਹੈ ਉਹ ਸਾਡੇ ਕੋਲ ਪਨੀਰ ਆ ਜਾਂਦਾ ਹੈ ਕਿ ਜਦੋਂ ਅਸੀਂ ਸਿਟਰਿਕ ਐਸਿਡ ਪਾ ਕੇ ਜਾਂ ਨਿੰਬੂ ਦੀ ਵਰਤੋਂ ਕਰਕੇ ਪਲੱਸ ਅਸੀਂ ਇਸਦੇ ਨਾਲ ਹੀ ਤਾਪਮਾਨ ਦੀ ਵੀ ਵਰਤੋਂ ਕਰਦੇ ਹਾਂ ਤਾਂ ਸਾਡੇ ਕੋਲ ਪਨੀਰ ਬਾਹਰ ਆ ਜਾਂਦਾ ਹੈ। ਪਨੀਰ ਦੀ ਸ਼ੈਲਫ ਲਾਈਫ ਵੀ ਬਹੁਤ ਵਧੀਆ ਹੋ ਜਾਂਦੀ ਹੈ। ਘੱਟੋ ਘੱਟ 40 ਦਿਨ ਪਨੀਰ ਜੇਕਰ ਅਸੀਂ ਵੈਕਿਊਮ ਪੈਕੇਜਿੰਗ ਨਾਲ ਵਰਤੀਏ ਤਾਂ ਸਾਡੇ ਕੋਲ ਪ੍ਰੋਡਕਟ ਇਹੋ ਜਿਹੇ ਮਿਲ ਜਾਂਦੇ ਹਨ। ਇਸ ਤੋਂ ਬਾਅਦ ਤੀਜੀ ਸ਼੍ਰੇਣੀ ਜਿਹੜੀ ਸਾਡੀ ਆ ਜਾਂਦੀ ਹੈ ਜੀ ਫਰਮੈਂਟਡ ਡੇਅਰੀ ਪ੍ਰੋਡਕਟ। ਫਰਮੈਂਟਡ ਨੂੰ ਅਸੀਂ

0: ਹਮੇਸ਼ਾ ਅਸੀਂ ਉਹਨੂੰ ਉਹਨਾਂ ਨੂੰ ਹਿਦਾਇਤ ਦਿੰਦੇ ਹਾਂ ਕਿ ਕਿਤੇ ਨਾ ਕਿਤੇ ਤੁਸੀਂ ਪੈਕੇਜਿੰਗ ਵਾਲੇ ਰਸਤੇ 'ਚ ਜਾਓ, ਕੱਚੇ ਦੁੱਧ ਨੂੰ ਛੱਡ ਕੇ ਪ੍ਰੋਡਕਟ ਵਾਲੇ ਪਾਸੇ ਜਾਓ, ਇਸੇ ਰਾਹੀਂ ਤੁਸੀਂ ਮੁਨਾਫਾ ਵੱਧ ਕਮਾ ਸਕਦੇ ਹੋ। ਅਤੇ ਜਿਹੜੇ ਉੱਦਮੀ ਕਿਸਾਨ ਹੈ ਬਹੁਤ ਹੀ ਜ਼ਿਆਦਾ ਹੁੰਮ ਹੁਮਾ ਕੇ ਇਸ ਪਾਸੇ ਆ ਰਹੇ ਨੇ। ਹੁਣ ਕੁਛ ਦਹਾਕਿਆਂ ਤੋਂ ਜਿਹੜੇ ਸਾਡੇ ਡੇਅਰੀ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਉਹ ਕੱਚਾ ਦੁੱਧ ਕਿਸੇ ਵੀ ਇੰਡਸਟਰੀ 'ਚ ਨਾ ਪਾਉਣ, ਆਪਣਾ ਕੰਮ ਸ਼ੁਰੂ ਕਰਨ। ਅਤੇ ਇਹੋ ਜਿਹੇ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਕੋਟ ਵੀ ਕਰਨਾ ਚਾਹਾਂਗੀ ਇਸ ਸ਼ੋਅ ਦੇ ਰਾਹੀਂ ਕਿ ਅਸੀਂ ਪਿੱਛੇ ਹੀ ਕੁਛ ਫਾਰਮਰਸ ਫਸਟ ਪ੍ਰੋਜੈਕਟ ਅਸੀਂ ਪਿੱਛੇ ਆਪਣਾ ਕੀਤਾ ਹੈ ਯੂਨੀਵਰਸਿਟੀ ਦਾ, ਅਤੇ ਉਹਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਉੱਦਮੀ ਡੇਅਰੀ ਕਿਸਾਨ ਜਿਹੜੇ ਆਏ ਨੇ ਸਾਡੇ ਕੋਲ ਟ੍ਰੇਨਿੰਗ ਲੈ ਕੇ ਗਏ ਨੇ, ਅਤੇ ਉਹਨਾਂ ਨੇ ਆਪਣਾ ਕੰਮ ਖੋਲ੍ਹਿਆ ਅਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ। ਕੋਈ ਕਿਸਾਨ ਆਪਣਾ ਘਿਓ ਦਾ ਕੰਮ ਕਰ ਰਿਹਾ, ਕੋਈ ਪਨੀਰ ਬਣਾ ਰਿਹਾ ਹੈ, ਅਤੇ ਇਸੇ ਰਾਹੀਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਅੱਗੇ ਜਿਹੜੀ ਸਫਲਤਾ ਹੈ ਪ੍ਰਾਪਤ ਕੀਤੀ ਹੈ। ਅਤੇ ਸਾਨੂੰ ਵੀ ਐਜ਼ ਏ ਟੀਚਰ, ਐਜ਼ ਏ ਫੈਸਿਲੀਟੇਟਰ ਬਹੁਤ ਵਧੀਆ ਲੱਗਦਾ ਹੈ ਜਦੋਂ ਵੱਧਦੇ ਨੇ ਅੱਗੇ, ਅਤੇ ਅੱਗੇ ਬਹੁਤ ਜ਼ਿਆਦਾ ਮੁਨਾਫਾ ਕਮਾਉਂਦੇ ਨੇ। ਇਹ ਸਾਡੇ ਇੱਕ ਤਰ੍ਹਾਂ ਦੇ ਬ੍ਰਾਂਡ ਅੰਬੈਸਡਰ ਨੇ। ਜਿੱਥੇ ਵੀ ਯੂਨੀਵਰਸਿਟੀ ਨਹੀਂ ਪਹੁੰਚ ਸਕਦੀ ਜਾਂ ਯੂਨੀਵਰਸਿਟੀ ਦੀ ਗੱਲ ਨਹੀਂ ਹੁੰਦੀ, ਇਹ ਜਿਹੜੇ ਸਾਡੇ ਉੱਦਮੀ ਕਿਸਾਨ ਨੇ, ਡੇਅਰੀ ਕਿਸਾਨ ਨੇ, ਇਹ ਸਾਡੇ ਬ੍ਰਾਂਡ ਅੰਬੈਸਡਰ ਦੀ ਤਰ੍ਹਾਂ ਕੰਮ ਕਰਦੇ ਨੇ। ਅਤੇ ਹਮੇਸ਼ਾ ਹੀ ਯੂਨੀਵਰਸਿਟੀ ਕਿਸਾਨਾਂ ਲਈ, ਕਿਸਾਨ ਵੀਰਾਂ ਲਈ ਹਮੇਸ਼ਾ ਹੀ ਖੜ੍ਹੀ ਹੈ। ਅਤੇ ਜਿੱਥੇ ਵੀ ਉਹਨਾਂ ਨੂੰ ਔਂਕੜਾਂ ਆਉਣਗੀਆਂ, ਕੋਈ ਵੀ ਜ਼ਰੂਰਤ ਹੋਏਗੀ, ਹਮੇਸ਼ਾ ਹੀ ਯੂਨੀਵਰਸਿਟੀ ਉਹਨਾਂ ਲਈ ਹੈਲਪ ਕਰੇਗੀ। ਥੈਂਕ ਯੂ ਜੀ।
1: ਤੇਜਾ ਸਿੰਘ ਜੀ, ਦੋ ਕਬੂਲ ਗਾਉਣ ਦੇ ਲਾਉਂਦੇ ਹਾਂ।
2: ਹਾਂਜੀ।

ਮਿਲਿਆ ਖਸਮ ਸੰਭਾਲਿਆ ਨਿਨਕਾਰ ਉਪਦੇਸ਼ ਗਿਆਨ ਜਿੰਦਿਆਂ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਹਿ ਥਾਵੇ।

ਚਾਲੀਆਂ ਮੁਕਤਿਆਂ ਹਾਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ।

0: ਤਹਿਤਾ ਜੈਸੀ ਤਹਿਤਾ ਜੈਸੀ
1: ਤੂੰ ਮੰਨਿਆ ਹੋਵੇ ਪ੍ਰਮਾਣ ਤਾਂ ਕਸਮੇ ਕਾ ਮਹਿਲ ਪਾਸੀ ਕਸਮੇ ਭਾਵੇ ਸੋ ਕਰੇ ਮਨੋ ਜਿੰਦੇ ਸੋ ਬਲ ਪਾਸੀ ਤਾਂ ਦਰਗੇ ਪੈਂਦਾ ਜੈਸੀ ਦਰਗੇ ਪੈਂਦਾ ਜੈਸੀ ਕੋਈ